ਸਦਾ ਰਹੇ ਹਰ ਨਾਮ ਲਿਵ

ਸਤਿਗੁਰ ਦੇ ਕਮਨ ਕਮਨ ਨਾ ਸੀਜੋ ਮੇਰੇ ਭਾਈ ਭਗਤੀ ਸੀਜੇ ਕਰ ਪਾਈ ਨਾਨਕ ਰਾਮ ਨਾਮ ਜਾਈ ਗੌੜੀ ਮਹਲਾ ਦੀਜਾ ਤ੍ਰੈ ਗੁਣ ਵਗਾਣੇ ਪਰਮਨ ਜਾਈ ਬੰਧਨ ਨਾ ਟੁੱਟੇ ਮੁਕਤ ਨਾ ਪਾਈ ਮੁਕਤ ਦਾਤਾ ਸਤਿਗੁਰ ਜੁਗ ਮਾਹੀ ਪ੍ਰਮੁਖ ਪ੍ਰਾਣੀ ਪਰਮ ਗਵਾਈ ਸਹਿਜ ਤੁਨ ਵਜੇ ਆਲੇ ਵਲਾਏ ਰਹੋ ਤ੍ਰੈ ਗੁਣ ਕਾਲੇ ਕੀ ਸਿਰ ਕਾਰਾ ਨਾਮ ਨਾ ਚੇਤੇ ਪਾਵਣ ਹਾਰਾ ਮਰ ਜਮੇ ਫਿਰ ਵਾਰ ਵਾਰਾ ਦੇ ਗੁਰ ਤੇ ਪਰਮ ਨਾ ਜਾਈ ਮੂਲ ਜੋੜ ਲਾਗੇ ਦੂਜੇ ਪਾਈ ਨੇਕਾ ਮਾਤਾ ਮੇਕ ਮਾਏ ਸਮਾਈ ਮਾਇਆ ਕਰ ਮੂਲ ਯੰਤਰ ਸਮਾਈ ਹਰ ਜੀਵ ਦੂਜੇ ਪਾਏ ਜਿਸ ਨਦਨ ਕਰੇ ਸੋ ਪਰਮ ਗਤ ਪਾਏ ਯੰਤਰ ਸਾਜ ਵਾਸਾ ਜੋ ਸਾਏ ਸਾਜ ਨਾ ਛਪੇ ਜੇ ਪੁਰ ਕੇ ਛਪਾਏ ਗਿਆਨੀ ਬੁਝੋ ਸਹਿਜ ਪਾਏ ਗੁਰਮਕ ਸਾਜ ਰਿਆਲੇ ਬੁਲਾਏ ਹਮੇ ਮਮਤਾ ਸ਼ਬਦ ਜਲਾਏ ਮੇਰਾ ਬਰਾ ਸਾਜਾ ਮੇ ਮਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਪ ਤਰਾਂ ਕੇ ਟਾਗਰ ਹਾਏ ਪੂਰੇ ਗੁਰ ਦੇ ਸੋ ਜੀ ਪਾਏ ਆਪੇ ਕਰਦਾ ਸੇਟ ਸਿਰਜ ਜਿਨ ਗੋਈ ਇਸ ਮਿਲ ਦੋ ਜਾਇਆ ਵਰਨਾ ਕੋਈ ਨਾਨਕ ਗੁਰਮੁਕ ਬੁਝੇ ਕੋਈ ਗੋੜੀ ਮਹਲਾ ਤੀਜਾ ਨਾਮ ਮੋਲਕ ਗੁਰਮੁਖ ਭਾਵੇ ਨਾਮੋ ਸ੍ਰੀਵੀ ਨਾਮ ਸਹਿਜ ਰਮਾਵੇ ਅੰਮ੍ਰਿਤ ਨਾਮ ਰਸਨਾ ਮਿਲ ਗਾਵੇ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਅੰਤ ਨਿਰਦੇ ਜਪੋ ਜਗਦੀਸਾ

ਗੁਰਮੁਖ ਬੰਦ

ਕੋਈ ਅਮਰ ਅਮੀਤ ਜੋ ਹਰ ਗੁਣ ਗਾਵੇ ਹੋਏ ਹਰ ਨਾਮ ਨਾਮ ਅਵਰ ਨਾ ਕੋਏ ਸਤਿਗੁਰ ਦੇ ਆਵਾ ਕਦਮ ਦਬਾਈ ਹਰ ਨਾਮ ਤੇ ਆਇਆ ਦੋ ਸਗਲ ਮਿਟਾਈ ਹਰ ਨਾਮ ਲਿਵਲਾਈ ਗੁਰਮੁਖ ਮਿਲੀਏ ਸਤਿਗੁਰ ਦੇ ਜੋ ਮੂੰਹ ਫੇਰੇ ਬੇਮੁਖ ਬੜੇ ਦਸਨ ਅੰਦਰ ਮੱਦੇ ਮਾਰੀਏ ਹਰ ਹਰ ਰਾਖੋ ਕਿਰਪਾ ਤਾਰ ਸਤਸੰਗਤ ਮੇਲ ਪ੍ਰਭ ਹੈ ਹਰ ਗੁਣ ਸਾਰੋ ਸੇ ਪੰਸਰ ਪਾਉਂਦੇ ਜੋ ਗੁਰਮੁਖ ਪਾਏ ਚਲਨ ਆਪ ਸੋਣ ਸੇਵਾ ਕਰਨ ਜਿਸ ਕਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਓ ਕਿਉਂ ਮਨੋ ਵਿਸਾਰੀਏ ਹਰ ਰੱਖੀਏ ਨਾ ਮਿਲੇ ਬਦ ਪਾਈਏ ਨਾਮ ਮੰਨੇ ਦੁਖੋਏ ਸੰਤਪੁਰ ਦੇ ਨਾਮ ਪਾਈਏ ਕਰਮ ਮਿਲੇ ਪ੍ਰਭ ਸੋਈ ਸਤਿਗੁਰ ਦੇ ਜੋ ਮੂੰਹ ਫੇਰੇ ਹੋਏ ਬਰਮ ਦੇ ਨਾ ਟਿਕਾਨ ਸਮਾਨ ਤੜਕੇ ਸਮਾਨ ਨਾ ਚੱਲ ਰਹੀ ਪਏ ਬਚਨ ਇਹ ਜੰਗ ਪਰਮ ਬੁਲਾਇਆ ਮੋਏ ਟੰਗਾਲੀ ਪਾਏ ਜਿੰਨਾ ਸਤਿਗੁਰ ਬੇਟਿਆ

ਜਨ ਨਾਨਕ ਸਰਨਾਗਤੀ ਜੋ ਪਾਵੈ ਤਵੇ ਛਡਾਈ ਰਾਗ ਗੌੜੀ ਪੂਰਮੀ ਮਹਲਾ ਚੌਥਾ ਕਰ ਹਲੇ ਏਕ ਓਂਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲਿਆ ਹਰ ਮਾਏ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਨਾ ਸਤਿਗੁਰ ਪੁਰਖ ਤਿਆਏ ਰਹੋ ਮਨ ਕਰਨਾ ਵਿਚਾਰਿਆ ਹਰ ਰਾਮ ਨਾਮ ਤਿਆਏ ਜਿੱਥੇ ਲੇਖਾ ਮੰਗੀਏ ਹਰ ਆਪੇ ਲਏ ਛਡਾਏ ਮਨ ਕਰਨਾ ਹਰ ਨਿਰਮਲਾ ਮਨ ਲਾਗੀ ਹਮੇ ਆਏ ਪਰ ਤਕ ਫਿਰ ਕਰਨਾ

ਪਾਏ ਕਿਤੇ ਨਾ ਲਾਭਾਈ ਗੁਰ ਹਿਰਦੇ ਹਰ ਦੇਖਾਏ ਮਨ ਕਰਾ ਲਾ ਮੇਰੇ ਪ੍ਰੀਤਮਾ ਜਨ ਰਹਿਣ ਹਰ ਲਿਵ ਲਾਏ ਕਰ ਜਾਏ ਪਾਵੇ ਰੰਗ ਬਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਲਾ ਤੂੰ ਮੀਤ ਮੇਰਾ ਪਾਖੰਡ ਲੋ ਬਤ ਜਾਏ ਪਾਖੰਡ ਲੋ ਬਿਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਪਰ ਮੰਗਵਾਏ ਹਰੇ ਅੰਮ੍ਰਿਤ ਸਾਰ ਗੁਰ ਪੂਜਿਆ ਮੇਰ ਸੰਗਤ ਮਲ ਲੈ ਜਾਏ ਮਨ ਕਰ ਲਾ ਮੇਰੇ ਪਿਆਰਿਆ ਇੱਕ ਗੁਰ ਕੀ ਸੇਖ ਸੁਣਾਏ ਇਹ ਮੋਹ ਮਾਇਆ ਪਸਰਿਆ ਸਾਥ

ਤਰਨਾਨ ਮਨ ਕਨ ਹਰਲੇ ਪ੍ਰਮ ਪਵੇ ਬਾਲ ਪਾਲ ਪਰ ਕਪੂਰਾ ਪੇਟਿਆ ਹਰ ਸੱਜਣ।

ಏನು ಏನು ಉಪಕಾರಕ್ಕೆ?

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहे गुरु, वाहे गुरु।

ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਨ, ਸਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ।

ਕਬਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾਸ ਸੁਣ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਦੇਹ ਘਟ ਵਸੇ ਹਰ ਨਾਮ ਸਰੋਕ, ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ।

ਨਿਭਾਵੇ ਕਹਾਂ ਬਜਾਰ ਤੇ ਬੂਝੈ ਡੋਰਾ ਨਿਸ ਕਹੀ ਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤਉ ਪੀਹ ਸੁਰ ਭੰਗ ਕਹਿ

ਅੰਦਰ ਤਿਸੇ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਮਰ ਲੁਭਾਵੇ।

ਜਾਵਹਿ ਜੇ ਪ੍ਰਸਾਦ ਰਉ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਉ ਲਾ ਰਹਿਤ ਮਨ ਸੁਖ ਪਾਵਹਿ ਹਰਿ ਹਰਿ ਜਸ ਕਹਿਤ ਜੇ ਪ੍ਰਸਾਦ ਰੇ ਸਗਲ

ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ। ਜਿਹ ਪ੍ਰਸਾਦ ਭੁੱਖਿਨ ਪਹਿਰੀ ਜੈ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ।

ਸੰਤ ਬਣਾਈ ਉਠਤ ਬੈਠਤ ਸਾਧਤ ਸਹਿਤ ਆਈ ਤੇ ਸਹਿਤ ਆਏ ਜੋ ਇੱਕ ਅਲੱਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ।

ਕਹਿ ਬਿ ਸਮਾਦ ਦੇਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਦੇਹ ਪ੍ਰਸਾਦ ਸੁਖ ਸਹਿਜੇ ਵਸਨਾ ਦੇਹ ਪ੍ਰਸਾਦ ਹਰਤ ਕਰ ਚਲ ਹੈ ਦੇਹ ਪ੍ਰਸਾਦ ਸੰਪੂਰਨ ਫਲ ਹੈ ਦੇਹ ਪ੍ਰਸਾਦ ਪਰਮ ਗਤ ਪਾਵੇ ਦੇਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਅਮਨ ਹੋ ਵਿਸਾਰ ਦੇਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਵ ਦੇਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ

ਜਰੇ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਹ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਡਤ ਹੋਤ ਨਿਹਾਲ ਸਾਧ ਕੇ ਸੰਗ ਕਲੂਹ ਤਹਿਰੈ ਸਾਧ ਕੇ ਸੰਗ ਨਰਕ ਪਰਹਰੇ ਸਾਧ ਕੇ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸਰੁਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਣ ਰਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਨੀਠਾ ਸਾਧ ਸੰਗ ਪੈ ਅੰਗਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇਤਾ ਸੁਨਹਿ ਤੇ ਤਾ ਵਖਿਆਨ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਚੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕ ਸਵਿਨ ਕੋਏ ਨਾਨਕ ਕਹਿ ਲਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੁਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕਉ ਲਾਗੇ ਤੁਲ ਪਵਾਨ

ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਧ ਤੇ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਵਾਹ ਬ੍ਰਹਮ ਗਿਆਨੀ ਪਾਰ ਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਤਾਹਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ

ਗਿਆਨੀਆ ਬੁੱਧ ਤਿਆਗ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਮ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਹੋ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨ ਜਾਇਦ ਆਖਿਅਰ ਬ੍ਰਹਮ ਗਿਆਨੀ ਸਰਬ ਕਾਠਾ ਕੁਰ

ਤਨਹੀ ਸਲੋਕ ਗੁਰ ਧਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ।

ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਤੇ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਹਿ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮ ਗਤ ਪਾਵੇ ਭਗਵਤੀ।

ਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭੇ ਕਹਿ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ।

ਸੋਈ ਕਰੇ ਅਨਜਾਨਤ ਵਿਖਿਆ ਮਹਿਰ ਤੇਰੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦਹਿ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਡ ਫਿਰਿਆ ਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਲ ਨਾਮ ਮਿਲੇ ਖਿਨ ਮੈਂ ਨੀਰ ਕੀਰ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦ੍ਰਿਸ਼ਟ ਕਛੂ ਨਾਵੇ ਤਿਸ ਤਤਕਾਲ ਦਹਿ ਦਸ ਪ੍ਰਗਟਾਵੇ ਜਾਕੋ ਆਪਣੀ ਕਰੇ ਬਖਸੀਸ ਦਾ ਕਾਲੇ ਖਨ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨ ਤੇ ਆਪ ਬਨਾਈ ਨਾਨਕ ਜੀਵੇ ਦੇਖ ਵਿਡਾਈ।

ਸੰਗ ਬੂਝੈ ਦੇਖੈ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨਸੇ ਆਵੇ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਆ

ਕਰ ਸੁਣੀ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ ਸੰਤ ਕੇ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕੇ ਦੁਖਨ ਵਾਰ ਜਾ ਘਟੈ ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਲਰਕ ਮਹਿ ਪਾਏ ਸੰਤ ਕੇ ਦੁਖਨ ਮਾਤ ਹੋਏ ਮਲੀਨ ਸੰਤ ਕੇ ਦੁਖਨ ਸੋ ਬਾਤਹੀਨ ਸੰਤ ਕੇ ਹੱਥੇ ਕਉ ਰੱਖੈ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਰੈ

ਨਿੰਦਕ ਦੁਖੀ ਆਰ ਦੀਨ ਸੰਤ ਕੇ ਨਿੰਦਕ ਕਉ ਸਰਬਰੋਗ ਸੰਤ ਕੇ ਨਿੰਦਕ ਕਉ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਸ ਕਾ ਪੀ ਹੋਏ ਮੁਖ ਸੰਤ ਕਾ

ਸੁਖਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੇ ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਦਿਆਨ

ਸੰਤ ਕੇ ਦੁੱਖ ਕੀ ਪੁਜੇ ਨਾਸਾ, ਸੰਤ ਕੇ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸਤੈ ਕੋਈ, ਜੈਸਾ ਭਾਵੇ ਤੈਸਾ ਕੋਈ ਹੋਏ, ਪਇਆ ਕਿਰਤ ਨਾ ਮਿਟੇ ਕੋਈ, ਨਾਨਕ ਜਾਣੇ ਸੱਚਾ ਸੋਏ, ਸਭ ਘਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ।

ਜੀਓ। ਨੈਨ ਹੁਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ। ਕਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗੇ ਨਾਨਕ ਜਲ ਮੱਥਾ ਬਿੜ ਭਾਗੀ ਤੇ ਜਨ ਜਗ ਮਾਹ ਸਦਾ ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਈ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ।

ਸ਼ਬਦ ਜਪ ਪਹਿਨਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਬਿੜ ਭਾਗੈ। ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਨ ਪੁਰਖ ਕਉ ਤੁਮ ਕਰਮਾਣ। ਜੋ ਕੇਸ਼ ਕਰੇ ਸੁ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿਜ ਸੁਪਾਏ ਹੋਵੈ ਸੋਏ, ਕਰਨਿਹਾਰ ਪਛਾਣੇ ਸੋਏ।

ਸਤ ਬਲਿਹਾਰੇ ਚਰਨ ਸਾਧਕੇ ਤੋਹੇ ਤੋਹੇ ਪੀਓ ਅਰਬ ਸਾਧਕ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧੂ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ

ਰਹਿਣੀ ਸਭ ਤੇ ਹੋਈ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਤ ਸੱਚ ਹਿਰਦੈ ਸਤ ਮੁਹ ਕਹਤ

ਅਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲਿਹ, ਮਨ ਤਨ ਆਪਣਾ ਤਿਨ ਜਨ ਦੇਹ। ਜਿਨ ਜਨ ਆਪਣਾ ਪ੍ਰਭੂ ਸਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੈ ਦਰਸ ਸਭ ਪਾਪ ਮਿਟਾਵੇ, ਅਵਰ ਸਿਆਣ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਭ, ਆਵਣ ਜਾਣ ਹੋਵੀ ਤੇਰਾ ਨਾਮ, ਤਿਸ ਜਨ ਕੈ ਪੂਜਹ ਸਦ ਪੈਰਾ ਸਰੋਗ ਸਤ ਪੁਰਖ, ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤ ਗੁਰ ਸਿਹ ਕੀ ਕਰੇ ਪ੍ਰਤਪਾਲ, ਸੇਵਕ ਗੁਰ ਸਦਾ ਦਇਆਲ, ਸਿਹ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਿਰੈ, ਸਤ ਗੁਰ ਸਿਹ ਕੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੈ ਹਟੈ, ਸਤਿਗੁਰ ਸਿਹ ਕਉ ਨਾਮ ਧਨ ਦੇ, ਸਤਿਗੁਰ ਸਿਹ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਿਭਾਗੀ ਹੈ, ਸਤਿਗੁਰ ਸਿਹ ਕਾਲ ਪਲ ਸੁਹਾਰੇ, ਨਾਨਕ ਸਤਿਗੁਰ ਸਿਹ ਕਉ ਜੀ ਨਾਲ ਸੁਮਾਰੇ, ਗੁਰ ਕੈ

ਦੁਖਨਾਠ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਦੇਸੇ ਪਹੁ ਚੁੱਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਾ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਈ ਸਰਬ ਨੇ ਉਤਰੇਕ ਸੋਏ ਓਤ ਪੁੱਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਹਿਉ ਤਨ ਸਾਰ ਅਸ਼ਟਪਦੀ

ਸੰਗ ਨ ਚਾਲਸ ਤੇਰੈ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕਟਾਵੇ ਅਰਬਨ ਤਾਇਨ ਤੇ ਕਹੋ ਤੁਮ ਕਮਣ ਸੁਨਾਥਾ ਰਾਜ ਰੰਗ ਮਾਇਆ ਬਿਸਥਾਰਿਨ ਤੇ ਕਹੋ ਕਮਣ ਛੁਟਕਾਰ ਆਸ ਹਵਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਿਸਤਾਨਾ ਗੁਰ ਕੀ ਮਤ ਤੂੰ ਲਿਹਿਆ ਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ।

ਬਿਨ ਸਜਾਏ ਹਮੇ ਬਿਖ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗੁਰਾ ਸਰਨਾਮ ਸੰਭਾਲ ਛਾੜ ਸਿਆਣ ਸਗਲੀ ਮਨ ਸਾਧ ਸੰਗ ਪਾਵੇ ਸਜ ਤਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਭ ਨਿਰੰਤਰ ਏਕੋ ਦੇਹ ਕਵ ਨਾਨਕ ਜਾ ਕੇ ਮਸਤ ਕਲੇਖ ਏਕੋ

ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ।

ਇਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਸੁਟੇ ਕੌਣ ਬੰਧਨ ਬਾਧੇ ਆਪਣੇ ਆਪੇ ਆਪ ਹੀ ਚਰਜਾ ਨਾਨਕੇ ਆਪਣੇ ਰੂਪੇ ਆਪ ਹੀ ਪਰਜਾ।

ਪਹਿਲੇ ਸਲੋਕ ਦੀਏ ਜਹਦ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਬਹਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਤੀ ਆਪ ਕਥੇ ਆਪ ਸੁਣ ਲੈ ਹਾਰ ਆਪੇ ਕਾ ਵਿਸਤਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭੇਣ ਨਾ ਹੀ ਕਛੋ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋ ਜਨ ਪਾਏ ਸੋ ਸਮਝ

ਨਮੰਤ੍ਰਿਹਾਰ ਸਿਰੀ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜੇ ਸਮਾਨ ਬਸੇ ਸੋਧਨ ਹਾਲ ਤਾ ਕੇ ਨਿਕਟ ਨਾਵਦ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀ ਆਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਬੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਿਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਣ ਸਮਾਦ ਅਣਹ ਤੈਨਾਦ ਕਹਿ ਨ ਜਾਈ ਅਚਰਿਤ ਵਿਸਮਾਦ ਤਿੰਨ ਦੇਖਿਆ ਜਿਸਾਬ ਦਿਖਾਏ ਨਾਨਕ ਤਿਹਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅੰਤ ਘਟ ਘਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ ਤਿਹ ਤੇ ਭੈਣਾਈ ਕੁਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰਨ ਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈ ਗੁਣਹ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਹੋ ਵਿਸਾਸ ਸਮਝਣਾ ਕਾ ਪੇਖਣ ਸਭ ਬ੍ਰਹਮ ਸਮਝਣਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਦ ਕੀਆ ਸਭ ਸਾਧ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇਕੰਕਾਰ ਅਨਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਗੜ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰੇ ਅੰਤਰ ਗਾ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵਰਤਾਰਾ ਸਰਬਨੈਣ ਆਪੇ ਖਨਵਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਖੇਰ ਬਣਾ ਗਿਆ ਆਵਣ ਜਾਣ ਖੇਰ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਾਦ ਲਿਪ ਤੋ ਰਹਿ ਜੋ ਕਿਸ ਕਹਿਣਾ ਸੋ ਆਪੇ ਕਹਿ

ਸਿੱਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਹ ਜੂਤ ਮਿਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਹ ਜਨ ਕੇ

ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਾਭ ਦੇਹ ਤਤਕਾਲ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਨਸ ਮਾਨੀ।

ਪਈਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ

ਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੇ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ।

ਭਾਣੇ ਕੇ ਨਹਾਏ ਕਰੀ ਜੇ ਤੀਸਰ ਟੋਪਾਈ ਵੇਖਾਂ ਵਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰਾ ਸਾਧ ਹਰ ਮੰਨੈ ਤਰ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦੁਰਗੇ ਮਾਨ ਪੰਚੇ ਸੋਹੇ ਹੇ ਦਰ ਰਾਜਾਨ

ਤਾਨ ਸਵਾਲਿਓ ਰੂਪ ਖੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਓ ਤਸਤੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾਂ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਘ ਗ੍ਰੰਥ ਮੁਖ ਵੇਦ ਪਾਠ ਅਸੰਘ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਗਮਨ ਗਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਗਲਵਡਤਿਆ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜੇ ਆਰ ਗੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਕੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ

ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁ ਖੇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਐ ਮੱਤ ਪਾਪਾਂ ਕੈ ਸੰਗ। ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ। ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆਦਤ ਦਾਨ। ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਨ ਲਾਹੋ। ਸਭਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਦ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ, ਕਮਣ ਕਮਣ ਥਿਤ ਕਮਣ ਵਾਰ, ਕਮਣ ਸਿਰਤੀ ਮਾਹੋ, ਕਮਣ ਜਿਤ ਹੋਵਾ ਆਕਾਰ। ਵੇਲਾ ਪਾਈਆ ਪੰਡ ਦੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ। ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ ਕੀਤਾ, ਜਾ ਕਾ ਹੋਵੈ ਨਾਨਕ ਜੇ ਕੋ ਅਪਾਉ। ਜਾਣੈ ਅਗਾ ਗਿਆਨਾ ਸੁਹੈ, ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ। ਓੜ ਕੂੜ ਕਪਾਲ ਥੱਕੇ ਵੇਦ ਕਹਿਣ ਕਵਾਤ,

ਲਾਹੇ ਅਤੀ ਸੁਰਤ ਨਾ ਪਾਈਆ। ਨਦੀਆਂ ਅਤਿ ਵਾਹ ਪਵੈ ਸਮੁੰਦਰ ਨਾ ਜਾਣੀ ਹੈ। ਸਮੁੰਦਰ ਸ਼ਾਹ ਸੁਲਤਾਨ ਗ੍ਰਹਿ ਸੇਤੀ ਬਾਲ ਧਨ ਕੀੜੀ ਤੁਲਨਾ ਹੋਵਨੀ। ਜੇ ਤਿਸ ਮਨੋ ਨਾ ਵੀਸਰੈ ਅੰਤ ਨਾ ਸਿਵਤੀ ਕਹਿਣ ਅੰਤ ਅੰਤ ਨਾ ਕਰਣੇ ਦੇਣ ਅੰਤ ਨਾ ਵੇਖਣ ਸੁਣਨ ਅੰਤ

ਗਿਆ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਹੇ ਤ ਸੁੱਚੇ ਕਉ ਜਾਣੇ ਸੋਹੇ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕਿਤੇ ਮੰਗੇ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤਿਆਂ ਦੁੱਖ ਭੂਗ ਸਦਮਾਰੇ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨੂੰ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਗਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸਾਨ ਅਮਲ ਕਰਮ ਅਮਲ

ਪਰਵਾਨ ਇਕ ਸੰਸਾਰਿਕ ਭੰਡਾਰੀ ਕਲਾਏ ਦੀਬਾਨ ਜਬ ਤਸਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਡਾਨ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਸਾਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਹ ਏਕ ਨਾਮ ਜਗਦੀਸ਼ ਏ ਦਰਾਹ ਪਦ ਪਬੜੀਆਂ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਹੀ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀ ਸਾਖਣ ਜੋਰ ਚੁੱਪੈ ਰਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਧਰਤੀ ਥਾਪ ਰੱਖੀ ਧਰਮਸਾਲ ਤਿਸ ਜੀ ਜੁਗਤ ਗਏ ਰੰਗ ਤਿਨ ਗਏ ਨਾਮ ਅਨੇਕ ਅਨੰਤ ਕਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਗਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਖੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਗੁੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਗਥਨੇ ਜਾਹੇ ਨਾ ਉਹਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚ

ਤੂੰ ਕਹਿ ਨਾ ਸਕਤ ਕਹਿ ਅਚਲ ਮੂਰਤ ਨਿਭਾਉ ਪ੍ਰਕਾਸ ਅਮਿਤੋਜ ਕਹਿਜੈ ਕੂੜ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਰਾਧੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਦਰ ਗਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਭੇਸੇ ਨਮਸਤੰਗ ਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਦਾਤੇ ਨਮਸਤੰਗ ਦਰ ਗਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਬਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਦਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਦਰਥਾਮੇ ਨਮਸਤੰਗ ਦਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰ ਪਾਲੇ ਨਮਸਤੇ ਨਮਸਤੰਗ ਅਭੇਵਾ ਨਮਸਤੰਗ ਅਜਨਮੇ ਨਮਸਤੰਗ ਸੁਵਨਮੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਸਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਰਮ ਹੈ ਅਵਰਨ ਹੈ ਭੂਤ ਹੈ ਅਵਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝਾਂਜ ਹੈ ਅਮੀਕ ਹੈ ਅਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀਕ ਹੈ ਨਿਰੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਅਪਰਮ ਹੈ ਅਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥ ਇੰਦਰ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮ ਭਾਨ ਭਾਨੇ ਨਮੋ ਬਾਦ ਬਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰਗ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਅਰਾਜੇ ਸਵੰ ਪਰਮ ਰੂਪੇ ਨਮੋ ਜੋਗ ਜੋਗੇ ਸਵੰ ਪਰਮ ਸਿੱਧੇ ਨਮੋ ਰਾਜ ਅਰਾਜੇ ਸਵੰ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਰ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮੋ ਸੰਸਨਾਨੇ ਨਮੋ ਮੰਤ੍ਰ ਮੰਤਰੰਗ ਨਮੋ ਯੰਤ੍ਰ ਯੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੁਪੇ ਅਰੂਪੇ ਸਮਸਤ ਨਿਵਾਸੀ ਸਦਾ ਸਿਧਾ ਬੁੱਧਾ ਬਿਰਧ ਕਰਤਾ ਅਦੋ ਉਰਦਰਦੰਗ ਅਗੰਗ ਓਗ ਹਰਤਾ ਪਰੰਗ ਪਰੰਗ ਪਰਮੇਸ਼ੁੰਗ ਪਰੋਸ਼ ਪਾਲੰਗ ਸਦਾ ਸਰਬਦਾ ਸਿਧਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਭੇਸ ਹੈ ਭੁਜੰਗ ਬ੍ਰਿਆਦ ਛੰਦ ਅਗਾਧੇ ਅਬਾਧੇ ਅਨੰਦੀ ਸੁਰਬੇ ਨਮੋ ਸਰਬਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਗਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁੱਖ ਰੋਖੇ ਨਮੋ ਸੋਗ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਗ੍ਰਿਸੰਗ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਨਮੋ ਸਰਬ

ਅਨੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖਿਜੇ ਬਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰਗ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਾਹ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤਰਾਨੰਗ ਸਰਬੰ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੁਵਾਲ ਛੰਦ ਤਵਾ ਪ੍ਰਸਾਦ ਆਦਿ ਰੂਪਨ ਆਦਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾਦ ਉਧਾਰ ਸਰਪਾਲਕ ਸਰਬਕਾਲਕ ਸਰਬ ਗੋਪਨ ਕਾਲ ਜਤਰ ਤਤਰ ਬਿਰਾਜ ਹਿਵ ਧੂ ਦੁਰਪੁਰ ਸਾਲ ਨਾਮ ਠਾਮਨਾ ਜਾਤ ਜਾਕਰ ਰੂਪਰੰਗਨਾ ਰੇਖ ਆਦਿ ਪੁਰਖ ਉਧਾਰ ਮੂਰਤ ਅਜੋਨ ਆਦਿ ਅਸੇਖ ਦੇ ਸੌਰਨਾ ਭੇਹ ਜਾਗ ਰੂਪ ਰੇਖਨਾ ਰਾਗ ਜਤਰ ਤਤਰ ਦਸਾ ਵਿਸਾ ਹੋਏ ਫੈਲੋ ਅਨੁਰਾਗ ਨਾਮ ਕਾਮ ਵਿਹੀਨ ਭਿਖ ਧਾਮ ਹੁਨਾ ਜਾਏ ਸਰਬਾਨ ਸਰਬਤਨਵਾਨ ਸਦੈਮਾਨ ਤਾਹੇ ਏਕ ਮੂਰਤ ਅਨੇਕ

ਅਗਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰ ਚਤਰ ਚਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹੀ ਜੇ ਜਾਪ ਆਦੇਵ ਅਨਾਦ ਮੂਰਤ ਆਪਿਓ ਸਭ ਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਸਭ ਰਚਿਓ ਸਵਯੰ ਭਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਹਿ ਭੂਤ ਰਖਾ ਭੇਸ ਅੰਗਰਾਗਨਾ ਰੰਗ ਜਾ ਕੇ ਚਾਦ ਬਾਤਰ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਗਦਾਏ ਕਾਮ ਆਵਰੁਭ ਅਮੀਕ ਅਨੁਸਤ ਏਕ ਪੁਰਖਾ ਬਧੂਤ ਗਰਭਗੰਜਨ ਸਰਬਜਨਾਦੁਰਭਸੂਤ ਅੰਗਹੀਨ ਭੰਗਨਾਥਮ ਏਕ ਪੁਰਖਾ ਪਾਰ ਸਰਵਲਾਇਕ ਸਰਵਗਾਇਕ ਸਰਗੋਪੁਰਤ ਪਾਰ ਸਰਵਗੰਤਾ ਸਰਵੰਤਾ ਸਰਵਤਿਆਨ ਭੇਕ ਸਰਵ ਸ਼ਾਸਤ੍ਰ ਨਾ ਜਾਨ ਜੇ ਰੂਪ ਰੰਗਾ ਰੇਖ ਪਰਮੇਤ ਪੁਰਾਣ ਜਾ ਕੇ ਨੇਤ ਭਾਖਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹਿ ਬਹੁ ਚਿੱਤ ਮਦਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਅਨੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸ ਆ ਜਾਨ ਬਾਹ ਵੇਖੇ ਸੁਦਾਹ

ਕਥ ਅਖੰਡ ਆਲਸਿਆ ਕਰਮਾ ਦ੍ਰਸਿਆ ਧਰਮ ਸਰਬਾਪੁਰ ਨਾਢਿਆ ਅਨ ਡੰਡ ਬਾਢਿਆ ਚਾਚਰੀ ਛੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਨਿਰਨਾਮਿਆ ਕਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਗਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨਾ ਸੱਤੇ ਰਹਿ ਨਾ ਮਿੱਤਰੇ ਨਾ ਭਰਮ ਭਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮਿੱਤਰ ਪ੍ਰੇਹ ਪਵਿੱਤਰ ਪ੍ਰਤੀਸੈ ਅਦੀਸੈ ਅਦਰਸੈ ਅਗ੍ਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥੇ ਕੇ ਆ ਛੁਜ ਦੇਸਾ ਕੇ ਆ ਭਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕੈ ਕੇ ਆ ਸੁਖੈ ਕੇ ਅਭੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਧਰਮੰਗ ਤੁਝਾ ਹੈ ਕੇ ਆ ਸੁਖ ਵਰਨੈ ਕੇ ਸਰਬਾ ਅਪਰਨੈ ਕੇ ਜਗਤੰਗ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ ਕੇ ਆਦਿ ਆਦੇਵ ਹੈ ਕੇ ਆਪ ਅਭੇਵ ਹੈ ਕੇ ਸ਼ਤਰੰਗ ਬਿਹੀਨ ਹੈ ਕੇ ਏਕਾ ਅਧੀਨ ਹੈ ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਗ ਬਿਆਬ ਕੇ ਗੈਬ ਲਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕਰਿੰਦਾ ਕੇ ਰੋਜ਼ੀ ਦਹੰਦੇ ਕੇ ਰਾਜ ਕੇ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਹੈ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਭਾਉਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਗਾਲਾ ਹੈ ਕੇ ਸਰਬਤਰ ਪਾਲਾ ਹੈ ਕੇ ਸਰਬਤਰ ਹੰਤਾ ਕੇ ਸਰਬਤ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤ ਦੇਸਾ ਹੈ ਕੇ ਸਰਬਤ ਭੇਸਾ ਹੈ ਕੇ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕੇ ਸਰਬਤਰ ਜਾਪ ਹੈ ਕੇ ਸਰਬਤਰ ਥਾਪ ਹੈ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀਮੇ ਕੇ ਪਰਮੰਗ ਫਹਿਮੈ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਸੁਨਲ ਵਜੂ ਹੈ ਤਮਾਮ ਰਜ਼ੂ ਹੈ ਮੇ ਸੁਲ ਸਲਾਮੇ ਸਲੀਖੁਦ ਮਦਾਮੇ ਗਨੀਮਲ ਸ਼ਗਸਤਾ ਹੈ ਗਰੀਬ ਪ੍ਰਸਤਾ ਬਿਲੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ ਤਮੀਜ਼ੁਲ ਤਮਾਮੇ ਰਜ਼ੂਲ ਨਿਧਾਨੇ ਹਰੀਫੁਲ ਅਜੀਮੇ ਰਜਾਇਗੀ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ੁਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੁਗ ਸਰੂਪ ਹੈ ਪ੍ਰਭੁਕਤ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੁਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਲਕਾਮ ਹੈ ਨਿਰਭਾ ਸੁਰੂਪੇ ਅਗਾਧ ਹੈ ਅਨੂਪ ਹੈ ਉਮੰਗਾਧ ਰੂਪੇ ਨਾਸ ਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰੰਗ ਦਰਬਾਦੇ ਅਗੰਜੇ ਅਗਾਧੇ ਸੁਭੰਗ ਸਰਭਾਗ ਸਰਭਾ ਅਨੁਰਾਗੇ ਤ੍ਰਿਭੁਗ ਸਰੂਪੈ ਸ਼ਿਜੈ ਸ਼ੁਤੈ ਕੇ ਨਰਕੰਗ ਪ੍ਰਣਾਸ ਹੈ ਬਿਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾਹ ਹੈ ਸਦੈਵ ਸਦਾ ਹੈ ਵਿਭੁਗ ਸਰੂਪੈ ਪ੍ਰਯੁਗਤ ਅਨੁਪੈ ਨਿਰੁਕ ਸਦਾ ਹੈ ਵਿਭੁਗਤ ਪ੍ਰਭਾਹ ਹੈ ਨੁਕ ਸਰੂਪੈ ਪ੍ਰਯੁਗਤ ਅਨੁਪੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਭਗਤ ਹੈ ਬਿਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸਨਿੰਤ ਹੈ ਉਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਢਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਨੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ ਅਨੰਗੰਗ ਸੁਰੂਪੇ ਭੰਗੰਗ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਹ ਸੁਰੂਪੇਂਦਰ ਬਾਦ ਭੂਤੇ ਅਨੰਗੀ ਨਾਮੇ ਤ੍ਰਭੰਗੀ ਤ੍ਰਿਕਾਮੇ ਤ੍ਰਭੰਗੀ ਸੁਰੂਪੇ ਸਰਭੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤ ਨਰਸਾਕੰ ਸਰੀਕੈ ਮਿੱਤੋ ਅਮੀਕੈ ਸਦੈਵੰਗ ਪ੍ਰਵਾਹ ਹੈ ਅਜਾਇ ਹੈ ਅਜਾ ਹੈ ਭਗਵਤੀ ਛੰਦ ਅਥਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇਸੁਲ ਸਲਾਮ ਹੈ ਸਮਸੁਲ ਕਲਾਮ ਕੇ ਸਾਹਿਬ ਦਿਮਾਗ ਕੇ ਉਸਨੂੰ ਚਿਰਾਗ ਹੈ ਕੇ ਕਾਮਲ ਕਰੀਮੇ ਕੇ ਰਾਜ ਕਰਹੀਮੇ ਕੇ ਰੋਜੀ ਦਹਿੰਦੇ ਕੇ ਰਾਜ ਕਰਹਿੰਦੇ ਕਰੀਮਲ ਕਮਾਲ ਕੇ ਉਸਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਾਨਾ ਹੈ ਰਾਸੁਲ ਵਿਖਾਨਾ ਹੈ ਕਲੰਕੰਗ ਪ੍ਰਣਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਨੀਮੈ ਰਜਾਇ ਕਰਹੀਮੈ ਸਮਸੁਲ ਸੁਬਾਹ ਕੇ ਸਾਹਿਬ ਗਰਾਹ ਕੇ ਨਰਕੰਗ ਪ੍ਰਣਾਸ ਹੈ ਬੈਸੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਮੇਸੁਲ ਅਰਵਨ ਹੈ ਤਮਾਮੁਲ ਤਮੀਜ ਹੈ ਸਮਸੁਲ ਅਦੀਸ ਹੈ ਅਦੇਸੁਲ ਲੇਖ ਹੈ ਮੇਸੁਲ ਅਭੇਖ ਹੈ ਜ਼ਮੀਨੁਲ ਜ਼ਮਾ ਹੈ ਮੇਸੁਲ ਅਰਵਨ ਹੈ ਤਮਾਮੁਲ ਤਮੀਜ ਹੈ ਸਮਸੁਲ ਅਦੀਸ ਹੈ ਪਰੰਗ ਪਰਮੀਸ ਹੈ ਸਮਸੁਲ ਅਦੀਸ ਹੈ ਅਦੇਸੁਲ ਲੇਖ ਹੈ ਮੇਸੁਲ ਅਭੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਤ ਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਬਾਸ ਹੈ ਕੇ ਆਜਬ ਸਰੂਪ ਹੈ ਕੇ ਮਿੱਤੋ ਵਿਭੂਤ ਹੈ ਕੇ ਮਿੱਤੋ ਪ੍ਰਸਾਹ ਹੈ ਕੇ ਆਤਮ ਪ੍ਰਭਾ ਹੈ ਕੇ ਚਲੰਗ ਅਨੰਗ ਹੈ ਕੇ ਮਿੱਤੋ ਅਭੰਗ ਹੈ ਮਦਭਾਰ ਛੰਦ ਅਥਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਰ ਮੁਦਾ ਮਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਵਰਨ ਰਮੰਡ
अनुभवराज मनुमन प्रकाश गुणगुन प्रणाम जल थल मुदाम अंश जंग आसन अभंग उपमा अपार गित उदार जल थल अमंड सुसुभन जल थल महन दे सुसबेअंत अनुभव रातर थर तुरा सा जान बाह एक सुदाह वंगा राध कथनिया नाद खलखंड ख्याल गुरबर काल घर घर प्रणाम चिचर नाम अंश जगा अजना बातन झंझगात अनरंज बातन टुट भंडार ठट बार आठ धर्म अत ठीठ कर्म अन ब्रण आनंदाता महंधर बोल मना शांत त्वा प्रसाद करुणालय है अर्घालय है कलखंडन है मैं बंडन है जगतेश्वर है परमेश्वर है कलकारण है सर्व उवारण है त्रितके तरण है जग के करण है मन मान है जग जान है सर्वंग पर है सर्वंग कर है सर्वपास है सर्वनाश है करुणाकर है विश्वंबर है सर्वेश्वर है जगतेश्वर है ब्रह्मंडस है कलखंडस है परते पर है करुणाकर है अजपा जप आथापा थप अकर्ता कृत अमृता मृत है अकर्ता कृत अमृता मृत है अजबा कृत अमृता मृत है करुणा कृत कर्ता कृत धरणी तिरत मृतेश्वर है परमेश्वर है अकर्ता कृत अमृता अमृत है अजबा कृत अमृता मृत है नरनायक है कलगायक है विश्वंबर है करुणालय है नरनायक है सर्पायक है पापंजन है अरगंजन है रपतापन है जब जापन है अखलांग करते हैं सर्वा करते हैं कर्ता करे हरता रहे परमात्म है सर्वात्म है आत्म बस है जस के जस है भुजांग प्रयाद छंद नमो सूर्य सूर्य नमो चंद्र चंद्रे नमो राज राजे नमो इंद्र इंद्रे नमो राज राजे नमो इंद्र इंद्र नमो अंधकार नमो तेज तेज नमो बृंद बृंदे नमो बीज बीजे नमो रासंग ताम संग सांद्रूपे नमो परम तत्ंग तत्ंग स्वरूपे नमो जोग जोगे नमो ज्ञान ज्ञान नमो मंत्र मंत्र नमो ध्यान ध्याने नमो युद्ध युद्धे नमो ज्ञान ज्ञान भोज भोजे नमो पान पाने नमो कलह कर्ता नमो सांद रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांग भंगे भंगी सुरपे अरंगी अनामे त्रभंगी त्रिकाले अनंगी अकामे अकशरी छंद अजय अलय अपय अभय अपू अजू अनास अगास अगंज अभंज अलख अप अगाल दयाल अलेख अपेख अनाम अकाम अगा अटा अनाथे परमाते अजोनी अमोनी नरागे नारंगे नरूपे नारेखे अकर्मंग परमंग अगंजे लेखे उजांग प्रयाद छंद नमस्तुल प्रणामे समस्तुल प्रणासे अगंजुल अनामे समस्तुल निवासे निर्गामंग विभूते समस्तुल स्वरूपे कुकर्मंग प्रणासी सुधर्मंग विभूते सदा सचदान सतरंग प्रणासी गरिमुल गनंदा समस्तुल निवासी अजाय विभूते अजाय गरिमे हरियं करें करीमल रहीमे चतर चक्र भरती चतर चक्र भुगते सुयंग भव सुभंग सर्वदा सर्वजुगते दुगालंग वरणासी दयालंग स्वरूपे सदा अंग संगे अभंग विभूते चतर चक्र भरती चतर चक्र भुगते सुयंग भव सुभंग सर्वदा सर्वजुगते

ਆਸ਼ਯ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਘਰ ਯੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏ ਕਰਤੀਬਨ ਏ ਕਰਤਿਕੇ ਮਾਥੇ ਮਦੰਗ ਜਰੇ ਜਨ ਸੰਘ ਅਨੁਪਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਕੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਇੱਥੇ ਭੈ ਤੋ ਕਾਹ ਪਏ ਭੂਪਤੰਦ ਕੋ ਨਾ ਗਹੇ ਪਾਏ ਵਧਾਰੇ ਜੀਤ ਬਰੈ ਸਭ ਦੇਹ ਦਿਸਾਨ ਕੋ ਬਾਦ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਨੈਨ ਹਿਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇਵਨ ਅੰਧ ਕੋ ਅੰਧ ਕੇ ਧਾਮ ਸੁਧਾਰੇ ਤੀਰਥ ਨਾਨ ਦਿਆਦਮਦਾਨ ਸਜਨ ਸੰਜਮ ਨੇਮ ਅਨੇਕ ਵਸੇਖੈ ਵੇਦ ਬਰਾਨ ਕਦੇਵ ਗੁਰਾਨ ਜਮੀਨ ਜਮਾਨ ਸਵਾਨ ਕੇ ਵੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇਬਨ ਭੂਪਤ ਏ ਕਰਤੀਬਨ ਏਕ ਨਾ ਲੇਖੈ ਸੁਧ ਸਭਾ ਦੁਰੰਦ ਬਾਸ ਸਾ ਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਨੇ ਲਾ ਹੜੈਂਗੇ ਤੋਰ ਅਰੀਰ ਮਰੋਰ ਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾਵਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰ ਤੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੁਭਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਏਕ ਦਵਈਆ ਦਾਨਵ ਦੇ ਫਰਿੰਦ ਸਾਜਰ ਭੂਤ ਭਿਖ ਭਵਾਂਜ ਪੈਂਗੇ ਜੀਵ ਜਿਤੇ ਜਲਮੈ ਥਲਮੈ ਪਲਹੀ ਪਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈਜਕ ਸਸਤ ਸਦਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਬਜੌਂਤ ਲੋਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਵਤੰਤ ਫਸੈ ਜਮ ਫਾਸ ਪਰੈਂਗੇ ਜੇ ਨਾਰ ਸੁਰੀ ਪਾਤ ਕੇ ਪ੍ਰਸ ਹੈ ਭਾਵ ਤੇ ਨਾਰ ਫੇਰ ਨਾ ਦੇਹ ਧਰਾਂਗੇ ਕਹਾ ਪਿਓ ਜੋ ਦੋਲੋਚਨ ਮੂੰਦ ਕੇ ਬੈਠ ਯੋਗ ਧਿਆਨ ਲਗਾਇਓ ਨਾਥ ਵਰੀ ਉਰੇ ਸਾ ਸਮੁੰਦਰ ਲੋਗਿਓ ਪ੍ਰਲੋਕ ਗਵਾਇਓ ਬਾਸ ਕਿਉ ਬਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਿਤਾਇਓ ਸਾਜ ਕਾਹੂੰ ਸੁਣ ਲਿਹੋ ਸਵੈ ਜਿਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਛ ਧਰ ਅਵਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਹੁ ਲਖਰ ਵਾਚੀ ਦਿਸ਼ਾ ਮੈਂ ਕਹੁ ਪਸ਼ਾਹ ਕਹੁ ਅਸੀਸ ਨਿਵਾਯੋ ਕਹੁ ਬਦਾਨ ਕੋ ਪੂਜ ਥੈ ਪਾਸ ਕੋ ਮਿਰਦਾਨ ਕੋ ਪੂਜਨ ਦਾਇਓ ਗੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੁ ਬਦਾਨ ਕੋ ਪੂਜ ਥੈ ਪਾਸ ਕਹੁ ਮਿਰਦਾਨ ਕੋ ਪੂਜਨ ਦਾਇਓ ਗੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਰਹੇ ਹਮਾਰਾ ਬਿਨਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ

ਸਨਵਰੇ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਹਸਤਜੂ ਕਰਿਓ ਰੱਛਾ ਰਾਖ ਲੋ ਮੋਏ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਗੰਥਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਭਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ।

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਬਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਰਾ ਜਿਤ ਕਰ ਧਾਰੀਆ ਪੰਜ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਅਰਥਾਵੋ ਨਾਹੀ ਸ਼ਬਦ ਰਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੋਹ ਟੁੱਟਾ ਦਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਭਰਮ ਭੁੱਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭੈਣ ਨਿਰਮਲ ਜਨਾ ਬਾਣਾ ਭਾਵੇ ਕਹਿ ਨਾਨਕ ਜਿਸਦੇ ਪਿਆਰੇ ਸੋ ਜਨ ਪਾਵੇ ਆਵੋ ਸੰਤ ਪਿਆਰੇ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ ਕੇਰੀ ਗੁਰਦੁਆਰੇ ਪਾਈਐ ਧਨ ਮਨ ਧਨ ਸਭ ਸੌਂ ਪੁਰਖੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਸਹਿ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਜ ਸੰਭਾਲੇ ਗੁਟਮ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਤਲਾਈਐ ਸਾਕਾ ਮੂਲ ਨਾ ਖੇਚੇ ਚਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਵਧੇ ਸੁਣ ਤੂੰ ਹੋਵੇ ਤੇਰਾ ਲਾਲੈ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਾ ਸੰਭਾਲਿਆ ਗਾ ਮਾਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣਾ ਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੋਹਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਏ ਵੇਗ ਪ੍ਰਸੰਨ ਆਇਆ ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਦਰਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤੋਂ ਜਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰ ਹੈ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
ਕਰਮੀ ਸਹਿਜ ਨਾ ਊਪ ਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨੁ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਮੈਂ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਨਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚੰਨ ਹਿਰਦੇ ਧਿਆਏ ਅੰਦਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਗੱਚੇ ਸੁਣਦੇ ਗੱਚੇ ਕੱਚੀ ਆਗ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰੂ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਸੁਬੰਧਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਏ ਏ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਬੋਹੇ ਨਾ ਸਕੀ ਜਿਸ ਨਾਉ ਆਪਣੀ ਲਿਬਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਾਤ ਜਿਤ ਹਰ ਵਿਸਰੇ ਮੋਹ ਬੁਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਪ ਅਮਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੁ ਜੇ ਮਿਲੈ ਤਸੂ ਸਿਰ ਸੌਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰਾਪ ਅਮਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਅਰਾਸ ਮੇਰੀ ਮਨ ਮਨਜਾਰਾ ਅਰਾਸ ਮੇਰੀ ਮਨ ਮਨਜਾਰਾ ਸਤਿਗੁਰੂ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹ ਧੰਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਨਾ ਦ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਗਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਆਨ ਰਾਸ ਸਾ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਦੂ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਵੇ ਅਨਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਤਲਾਇਆ ਇਹ ਨੇਤਰੋ ਮੇਰੇ ਹਾਓ ਔਰ ਤੁਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰੁਣ ਹੋ ਮੇਰੇ ਹਾਉ ਸੱਚ ਸੁਣਨਾ ਨੋ ਪਠਾਏ ਸੱਚ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਦਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੋ ਪਠਾਏ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਘਰ ਗਾਵੋ। ਗਾਵਤਾ ਸੁਹਿਲਾ ਘਰ ਸਾਚਾ ਜਿਥੇ ਸਦਾ ਸਚ ਧਿਆਵੇ, ਸਚੋ ਧਿਆਵੇ ਜਾਤ ਉਦਭਾਵੇ, ਗੁਰਮੁਖ ਜਨਾ ਬੁਝਾਵੇ। ਇਹ ਸਤ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ।

ਗਏ ਹੋਏ ਭਸਮਰ ਭਾਉ ਸਦਾਇਆ, ਮੱਡਾ ਹੋ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਵਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਪਾਉਂਦੀ ਸੁਣਿਆ ਕਹਿ ਰੁਆਇਆ, ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ।

ਕੇ ਆਪਣੀ ਤਨਦਰੀ ਸਤਿਗੁਰ ਪਾਇਆ। ਇਹ ਜੀ ਬਹੁਤ ਜਨਮ ਪਰ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮੇਰੇ ਸੱਚ ਪਾਏ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣੇ ਸਾਥ ਰਸਤਾ ਦੇਖਾ ਜਿਆ ਗਵਾਜਿਆ ਹੈ ਜੇ ਲੋੜ ਚੰਗਾ ਆਪਣਾ ਘਰ ਪੁੰਨ ਹੋਣੀ ਸਦਾਈਆ ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੀ ਦੀ ਆਈ ਹੈ ਕੋ ਰਹਿ ਨਾ ਭਰੀਏ ਭਾਈਆ ਕੋ ਰਹਿ।

ਪਾਰੇ ਮੇਰੇ ਸਤਿਗੁਰ ਕਿਨ ਪਾਇਓ ਮੇਰੇ ਸਤਿਗੁਰ ਕਿਨ ਨ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਪ ਸੁਣਾਇਆ ਸਤਿਗੁਰੂ ਮਿਲਿਆ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ ਤੁਮੇ ਵਿਚਾਰ ਹੈ ਜਿਨ ਸੱਚੇ ਸੁਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਸੱਚ ਸੱਚ ਧਿਆਇਆ। ਉਹ ਨਿਮਨ ਦੇ ਪੈਰ ਕਰ ਸ਼ੁਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ ਵਡਿਆਈ।

ਤਰ ਕਰਮ ਜਨਕ ਜਤ ਪਾਇਆ ਤਤਨੀ ਕਿਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਸਨਾ ਦੁੱਧ ਵੇਖੀ ਜਗਤੀ ਪਾਇਆ ਇਕਨਾਂ ਨੂੰ ਤੂੰ ਮੇਲੇ ਕਾਪੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਦਾਬ ਬੁਝਾਇਆ ਸਹਿਜੇ ਸਤ ਸਮਾਇ।

ਮੋੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵ ਤੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤੇ ਦਿਸ਼ਾ ਕਰ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ।

ਔੜੀ ਚਿਤੇਂਦਰ ਸਭ ਕੋ ਵੇਖਣਾ ਤੇਰੀ ਹੇਠ ਚਲਾਇੰਦਾ ਆਪੇ ਦੇਵੜਿਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦ ਨੇ ਸਿਰ ਸਿਰ ਕੰਧੇ ਲਾਇੰਦਾ ਨਦਰੋ ਭੱਠੀ ਜੇ ਕਿਸੁਤਾਨਾ ਘਾਹ ਕਰਾਇੰਦਾ ਧਰਮ ਮੰਗਣ ਵੇਖਣਾ ਪਾਇੰਦਾ।

ਔੜ ਚੱਕਰ ਲਗੇ ਚੱਕਰ ਜਿਸ ਲੈ ਕਿਸਮੇ ਪਾਏ ਔਰ ਮੈਂ ਤਿਸਨੂੰ ਅਗਲੀ ਉਹ ਵਜੋ ਬਦੂਣਾ ਖਾਏ ਕਿਸਮੇ ਕਰ ਬਰਾਬਰ ਫਿਰ ਗੈਰਤ ਅੰਦਰ ਪਾਏ ਵਜੋ ਗੋ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜੱਟ ਤੱਕ ਕੰਮ ਨਾ ਦਿਸਕੇ ਸਬਾਸ ਨਾਨਕ ਆਪਣੇ ਚੱਲੀ ਨਾਲ।

0: वाहिगुरु जी की फतेह।
1: ਬੜੀ ਵੱਡੀ ਕੇ ਵਡਿਆਈ ਕਿਛ ਕਹਿ ਨਾ ਕਹਿਣ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜਿਕ ਸਬਾਹੀ ਸਾਈ ਕਰ ਕਮਾਵਨੇ ਧੁਰ ਛੋਟੀ ਤੇ ਨਾ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰ ਜਿਤ ਸਰ ਜਾਏ ਸੋ ਕਰ ਜਿਤ ਸਰ ਜਾਏ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਮੰਡ ਤੇ ਅੰਮ੍ਰਿਤ ਵੇਲ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਜਥੇ, ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਵਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਸਾਧ ਸੰਗਤ ਜੀ, ਅੱਜ ਸ਼ਾਮ ਨੂੰ ਮੌਜੂਦਾ ਸੰਘਰਸ਼ ਦੌਰਾਨ ਅਣਗਿਣਤ ਹੀ ਕੌਮੀ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਵਾਰਸ ਕਹਿ ਕੇ ਬੇਕਦਰੀ ਨਾਲ ਸ਼ਹੀਦ ਕਰਕੇ ਹਰ ਇੱਕ ਦਰਿਆ ਵਿੱਚ ਰੋੜਿਆ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਅੱਜ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ, ਅਰਦਾਸ ਸਮਾਗਮ ਹੋ ਰਹੇ ਹਨ। 4 ਤੋਂ ਲੈ ਕੇ 6 ਵਜੇ ਤੱਕ ਪੌਣੇ 6 ਅਰਦਾਸ ਹੋਵੇਗੀ। ਆਪ ਜੀ ਨੇ ਸਾਰੇ ਪਰਿਵਾਰ ਨੂੰ ਸਹਿਤ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅਤੇ ਕੱਲ੍ਹ ਬੁੱਧਵਾਰ ਨੂੰ ਸੰਗਰਾਂਦ ਦਾ ਦਿਹਾੜਾ ਹੈ, ਇਸ ਸੰਬੰਧ ਵਿੱਚ ਸਵੇਰ ਸ਼ਾਮ ਦੇ ਦੀਵਾਨ ਸਜਣਗੇ। ਆਉਣ ਵਾਲੇ ਸ਼ਨਿਚਰਵਾਰ ਦੇ ਸ਼ਾਮ ਦੇ ਦੀਵਾਨ ਰਾਗ ਮਲਹਾਰ ਕੀਰਤਨ ਦਰਬਾਰ ਸਜ ਰਹੇ ਹਨ, ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅਗਲੇ ਹਫ਼ਤੇ 24, 25, 26 ਤਰੀਕ ਨੂੰ ਸਾਲਾਨਾ ਅਖੰਡ ਕੀਰਤਨ ਸਮਾਗਮ ਆ ਰਹੇ ਹਨ। 24 ਤਰੀਕ ਦਾ ਸਾਹਿਬ ਦਾ ਸਮਾਗਮ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ 'ਤੇ ਟਰੇਸੀ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਸਜਣਗੇ। 25 ਤਰੀਕ ਨੂੰ ਸ਼ੁੱਕਰਵਾਰ ਸਵੇਰੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ। 26 ਤਰੀਕ ਦਾ ਫਿਰ ਸਮਾਗਮ ਸਵੇਰੇ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਗੁਰਦੁਆਰਾ ਸਾਹਿਬ ਵਿਖੇ, ਅਤੇ ਸਵੇਰੇ 26 ਤਰੀਕ ਨੂੰ ਹੀ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਹੀ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਹੈ ਉੱਥੇ ਨਾਮ ਲਿਖਾ ਸਕਦੇ ਹੋ। ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ।

खोजत खोजत तत विचारियो दास गोविंद परायण।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਆਪ ਜੀ ਨੇ ਸ਼੍ਰਵਣ ਕੀਤੇ ਹਨ। ਮਹਾਰਾਜ ਸਾਹਿਬ ਜੀ ਸਿਰ ਤੇ ਰਹਿਮ ਭਰਿਆ ਹੱਥ ਰੱਖ ਕੇ ਸਾਨੂੰ ਹਰ ਰੋਜ਼ ਤੁਰਕੀ ਬਾਣੀ ਦੀ ਦਾਤ ਬਖਸ਼ ਕੇ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕੇ ਨਿਵਾਜਦੇ ਨੇ। ਮਹਾਰਾਜ ਸਾਹਿਬ ਜੀ ਸਮਤ ਬਖਸ਼ਣ, ਇਸੇ ਤਰ੍ਹਾਂ ਹਰ ਰੋਜ਼ ਅਸੀਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਲਾਹੇ ਲੈਂਦੇ ਰਹੀਏ।

ਜਿਨ੍ਹਾਂ ਦੇ ਨਾਲ ਅਸੀਂ ਜੁੜੇ ਰਹੀਏ, ਕਿਉਂਕਿ ਸਿੱਖ ਦਾ ਜੀਵਨ ਜਿੰਨਾ ਸਮਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ ਉਨਾ ਸਮਾਂ ਸੁਖਦਾਈ ਹੈ, ਉਨਾ ਸਮਾਂ ਸਫਲ ਹੈ। ਜਦੋਂ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲੋਂ ਸਾਡੀ ਸੁਰਤ ਟੁੱਟ ਜਾਂਦੀ ਹੈ, ਸਾਡਾ ਸੰਬੰਧ ਟੁੱਟ ਜਾਂਦਾ ਹੈ, ਬੇਸ਼ੱਕ ਸਰੀਰ ਕਰਕੇ ਜਿਉਂਦੇ ਤੁਰੇ ਫਿਰੀਏ, ਅਸਲੀਅਤ ਚ ਸਾਡੀ ਕੋਈ ਸੱਤਾ ਨਹੀਂ ਰਹਿ ਜਾਂਦੀ। ਆਖਾਂ ਜੀਵਾਂ ਵਿਸਰੈ ਮਰ ਜਾਓ। ਮਹਾਰਾਜ ਜੀ ਕਹਿੰਦੇ ਜੇ ਜਪਦੇ ਹਾਂ ਤਾਂ ਜਿਉਂਦੇ ਹਾਂ, ਜਿੱਦਣ ਜਪਣਾ ਬੰਦ ਹੋ ਗਿਆ ਸਮਝ ਲਓ ਮਰਿਆਂ ਦੇ ਸਮਾਨ ਹੈ। ਜਾਂ ਮਹਾਰਾਜ ਜੀ ਦਾ ਇੱਕ ਬਚਨ ਹੋਰ ਆਉਂਦਾ ਹੈ, ਮਹਾਰਾਜ ਜੀ ਕਹਿੰਦੇ ਹੈ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਸ ਹਿਰਦੇ ਨੂੰ ਬਾਣੀ ਵਿਸਰ ਜਾਂਦੀ ਹੈ ਉਹ ਇੱਦਾਂ ਬਿਲਕਦਾ ਜਿਵੇਂ ਕੋਈ ਕਿਸੇ ਨੂੰ ਕੋਈ ਐਸਾ ਰੋਗ ਲੱਗਿਆ ਹੋਵੇ ਜਿਹਦਾ ਕੋਈ ਇਲਾਜ ਹੀ ਨਾ ਹੋਵੇ। ਪੁਰਾਣੇ ਸਮਿਆਂ ਦੇ ਅੰਦਰ ਪੱਕਾ ਰੋਗ ਜਿਹੜਾ ਉਹ ਉਸ ਰੋਗ ਨੂੰ ਕਿਹਾ ਜਾਂਦਾ ਸੀ ਜਿਹੜਾ ਰੋਗ ਬੰਦੇ ਦੀ ਜਾਨ ਲੈ ਕੇ ਖੜਾ ਛੱਡੇ। ਵੀਰ ਤਾਂ ਜੀ ਇਹਨੂੰ ਤਾਂ ਕੋਈ ਪੱਕੀ ਉਹ ਬਿਮਾਰੀ ਲੱਗੀ ਹੈ ਤੇ ਜਿਹਦੀ ਔਦ ਵੈਲਿਊ ਜਿਹੜੀ ਉਹ ਵੀ ਬਹੁਤ ਲੰਮੀ ਨਾ ਹੋਵੇ। ਕੁਛ ਰੋਗ ਤਾਂ ਇਹੋ ਜਿਹੇ ਆ ਬੰਦਾ 50-50 ਸਾਲ ਵੀ ਕੱਢ ਜਾਂਦਾ, 2-4 ਸਾਲਾਂ ਚ ਜਾਨ ਲੈ ਜੇ ਜਿਹੜਾ ਰੋਗ ਉਹਨੂੰ ਪੱਕਾ ਰੋਗ ਕਹਿੰਦੇ ਸੀ। ਮਹਾਰਾਜ ਜੀ ਕਹਿੰਦੇ ਭਾਈ ਜਿਹਨੂੰ ਬਾਣੀ ਵਿਸਰ ਜਾਂਦੀ ਹੈ, ਮਹਾਰਾਜ ਜੀ ਵਿਸਰ ਜਾਂਦੇ ਹੈ, ਗੁਰਮੁਖੋ ਪੱਕੇ ਰੋਗੀ ਵਾਂਗੂ ਬਿਲਕਦੇ ਹੈ, ਇੱਕ ਦਿਨ ਤੜਫਦੇ ਹੈ, ਦੁੱਖ ਚੱਲਦੇ ਹੈ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤਾਂ ਕਿ ਤੁਹਾਡਾ ਭਲਾ ਹੋ ਜਾਏ। ਵਾਹਿਗੁਰੂ ਵਾਹਿਗੁਰੂ ਜਪਣ ਦੀ ਜਿਹੜੀ ਪਹਿਲੀ ਅਵਸਥਾ ਹੈ ਉਹ ਜਵਾਨ ਦੀ ਹੈ, ਰਸਨਾ ਦੀ ਹੈ। ਜਦੋਂ ਪੁਰਾਣੇ ਸਮਿਆਂ ਚ ਗੁਰੂ ਗੁਰਮੰਤਰ ਦਿੰਦੇ ਸੀ ਉਹ ਸਿੱਖ ਨੂੰ ਗੁਰੂ ਵੀ ਜਵਾਨ ਨਾਲ ਹੀ ਮੰਤਰ ਦਿੰਦੇ ਰਹੇ ਆ ਤੇ ਸਿੱਖ ਕੰਨਾਂ ਨਾਲ ਸੁਣ ਕੇ ਜਵਾਨ ਨਾਲ ਜਪਦਾ ਰਿਹਾ। ਜਦੋਂ ਮਹਾਰਾਜ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਪੰਜਾਂ ਨੂੰ ਦਿੱਤੀ, ਹੁਣ ਪੰਜ ਪਿਆਰੇ ਵੀ ਸਾਨੂੰ ਗੁਰਮੰਤਰ ਮੂਲ ਮੰਤਰ ਦਿੰਦੇ ਆ, ਜਵਾਨ ਨਾਲ ਹੀ ਦਿੰਦੇ ਆ, ਜਵਾਨ ਨਾਲ ਹੀ ਜਪਣ ਦਾ ਹੁਕਮ ਕਰਦੇ ਆ। ਔਰ ਪਹਿਲਾ ਮਾਧਿਅਮ ਗੁਰ ਸ਼ਬਦ ਨਾਲ ਗੁਰਮੰਤਰ ਨਾਲ ਜੁੜਨ ਦਾ ਰਸਨਾ ਹੀ ਹੈ। ਮਹਾਰਾਜ ਜੀ ਦੀ ਬਾਣੀ ਦੇ ਬੋਲ ਨੇ
ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ ਹਰਹਾ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਕਹਿੰਦੇ ਟੁਕੜੇ ਕਰਕੇ ਛੋਟੇ ਛੋਟੇ ਜਿਹੜੇ ਜੀਵ ਮੇਰੀ ਨਾਮ ਨੀ ਨਾ ਜਪਦੀ ਜੀ ਕਰਦਾ ਇਹਨੂੰ ਕੱਟ ਦਿਆਂ। ਐਸੇ ਬੋਲ ਵੀ ਆਪਣੀ ਜਵਾਨ ਆਪਣੀ ਰਸਨਾ ਪ੍ਰਥਾਏ ਰੱਬ ਦੇ ਪਿਆਰਿਆਂ ਨੇ ਕੀਤੇ ਹੈ।

ਇਨ ਵੀ ਨਮ੍ਰਿਤ ਭਾਵ। ਕੱਲ ਦੀ ਕਥਾ ਚ ਸ਼ਬਦ ਆਇਆ ਸੀ ਰਸਨਾ ਨਾਲ ਨਾਮ ਜਪਣ ਦਾ ਜਿੰਨਾ ਉਪਦੇਸ਼ ਗੁਰਬਾਣੀ ਦੇ ਵਿੱਚ ਹੈ ਮਾਫ ਕਰਨਾ ਉਹਨਾਂ ਮਨ ਦੁਆਰਾ ਜਪਣ ਦਾ ਨਹੀਂ। ਸਿੱਧਾ ਸਿੱਧਾ ਹੀ ਜਿੱਥੇ ਜਿੱਥੇ ਮਹਾਰਾਜ ਜੀ ਨੇ ਉਪਦੇਸ਼ ਕੀਤਾ ਭਾਈ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਪ੍ਰਹਿਲਾਦ ਵੀ ਰਸਨਾ ਨਾਲ ਹੀ ਜਪਦੇ ਰਹੇ ਹੈ। ਸੋ ਇੱਦਾਂ ਜਪਦਿਆਂ ਜਪਦਿਆਂ ਇੱਕ ਦਿਨ ਮਹਾਰਾਜ ਸਾਹਿਬ ਜੀ ਦੀ ਮਿਹਰ ਹੋ ਜਾਂਦੀ ਹੈ। ਰਸਨਾ ਨਾਲ ਜਪਣਾ ਇਸੇ ਕਰਕੇ ਲਾਜ਼ਮੀ ਹੈ। ਤੁਸੀਂ ਗੁਰਬਾਣੀ ਦੀ ਵਿਆਖਿਆ ਸੁਣ ਰਹੇ ਹੋ। ਬਿਨਾਂ ਬੋਲਿਆਂ ਇਹ ਵਿਆਖਿਆ ਵੀ ਨਹੀਂ ਸੁਣਾਈ ਜਾ ਸਕਦੀ ਬਿਨਾਂ ਜ਼ਬਾਨ ਤੋਂ। ਬਿਨਾਂ ਜ਼ਬਾਨ ਤੋਂ ਗੁਰਮੰਤਰ ਦੀ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ। ਬਿਨਾਂ ਜ਼ਬਾਨ ਤੋਂ ਨਿਤਨੇਮ ਨਹੀਂ ਕੀਤਾ ਜਾ ਸਕਦਾ। ਬਿਨਾਂ ਜ਼ਬਾਨ ਤੋਂ ਸ਼ੁੱਧ ਬਾਣੀ ਪੜ੍ਹਨੀ ਨਹੀਂ ਸਿਖਾਈ ਜਾ ਸਕਦੀ। ਇਸ ਕਰਕੇ ਇਹ ਜ਼ਬਾਨ ਦਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਣਾ ਬੜਾ ਲਾਜ਼ਮੀ ਹੈ। ਆਓ ਮਹਾਰਾਜ ਜੀ ਜੋ ਉਪਦੇਸ਼ ਕਰ ਰਹੇ ਆ ਸੁਣਦੇ ਆ। ਚਿੱਤਵਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਸਾਰੀ ਸੰਗਤ ਆਖੋ ਜੀ।

ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਦਾਤ ਬਖਸ਼ਿਸ਼ ਕਰ ਰਹੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਮਹਾਰਾਜ ਜੀ ਕਹਿੰਦੇ ਭਾਈ ਹਰ ਬੰਦਾ ਇਹ ਚਾਹੁੰਦਾ ਹੈ ਕਿ ਉਹਦੇ ਘਰ ਦੇ ਵਿੱਚ ਸ਼ਾਂਤੀ ਹੋਵੇ, ਉਹਦਾ ਮਨ ਟਿਕਿਆ ਹੋਵੇ, ਉਹਦੇ ਅੰਦਰ ਸਹਿਜ ਹੋਵੇ, ਉਹਦੇ ਅੰਦਰ ਟਿਕਾ ਹੋਵੇ, ਉਹਦੇ ਅੰਦਰ ਸ਼ਾਂਤੀ ਹੋਵੇ।

ਪਰਿਵਾਰ ਚ ਟਿਕਾ ਹੋਵੇ, ਆਨੰਦ ਹੋਵੇ, ਟਿਕੇ ਹੋਏ ਹੋਣ ਮਨ ਕਰਕੇ, ਹਿਰਦੇ ਕਰਕੇ, ਸੁਭਾਅ ਕਰਕੇ। ਮਹਾਰਾਜ ਜੀ ਕਹਿੰਦੇ ਦਾਤਾਂ ਸਾਰੀਆਂ ਵਾਹਿਗੁਰੂ ਦੀਆਂ ਨੇ, ਬੰਦਾ ਚਾਹ ਕੇ ਵੀ ਟਿਕ ਨਹੀਂ ਸਕਦਾ। ਕਿੰਨਾ ਹੀ ਕਿਉਂ ਨਾ ਚਾਹ ਲਵੇ ਵੀ ਮੈਂ ਸ਼ਾਂਤ ਰਹਿਣਾ, ਮੈਂ ਟਿਕਣਾ, ਮੈਂ ਆਪਣੇ ਘਰੇ ਰਹਿਣਾ, ਪਰ ਦੋ ਚਾਰ ਦਿਨਾਂ ਬਾਅਦ ਫੇਰ ਬੰਦਾ ਉਦਾਂ ਦਾ ਉਦਾਂ ਹੋ ਜਾਂਦਾ। ਕਈ ਵਾਰ ਕਿਸੇ ਤੇ ਕੋਈ ਕਿਰਪਾ ਹੋ ਜਾਂਦੀ ਹੈ, ਉਹ ਦੋ ਚਾਰ ਦਿਨ ਅੰਮ੍ਰਿਤ ਵੇਲੇ ਉੱਠੇ, ਮਹਾਰਾਜ ਦੇ ਦਰਬਾਰ ਗਏ, ਬੜਾ ਚਾਅ ਚੜਿਆ ਫੇਰ ਉਦਾਂ ਦੇ ਉੱਤਾਂ। ਥੋੜਾ ਸਮਾਂ ਨਾਮ ਜਪਣ ਨੂੰ ਕੀਤਾ, ਥੋੜਾ ਸਮਾਂ ਨਾਮ ਜਪਿਆ, ਫੇਰ ਉਦਾਂ ਦੇ ਉੱਦਾਂ। ਇਹ ਜਿਹੜਾ

ਅੰਦਰ ਟਿਕਾ ਸਾਡੇ ਅੰਦਰ ਜਾ ਕੇ ਮਨ ਦਾ ਟਿਕ ਜਾਣਾ ਜਿਹੜਾ ਇਹ ਨਹੀਂ ਹੋਣ ਦਿੰਦਾ ਕਿਉਂਕਿ ਇਹ ਛੋਟਾ ਜਿਹਾ ਵਿਘਨ ਤਾਂ ਹੈ ਨਹੀਂ ਵਿਘਨ ਵੀ ਬਹੁਤ ਵੱਡਾ ਇਹ ਪਰ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਵਿਘਨ ਕੱਟਿਆ ਜਾਏ ਇਹ ਵਿਘਨ ਤੁਹਾਡੀ ਜ਼ਿੰਦਗੀ ਚ ਨਾ ਆਵੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਰਸਨਾ ਗੁਣ ਗੋਪਾਲ ਨਿਧ ਗਾਇਣ ਆਪਣੀ ਜ਼ੁਬਾਨ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰੋ ਉਹ ਗੁਣਾਂ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਤੇ ਜਦੋਂ ਵਾਹਿਗੁਰੂ ਦੇ ਗੁਣ ਗਾਓਗੇ ਫਿਰ ਇਹੋ ਜਿਹੀ ਕਲਾ ਵਰਤੇਗੀ ਕਿ ਮਨ ਜਿਹੜਾ ਉਹ ਛਿੰਨ ਭੰਗਰ ਨਹੀਂ ਹੋਏਗਾ ਬੁੱਧੀ ਛਿੰਨ ਭੰਗਰ ਨਹੀਂ ਹੋਏਗੀ ਛਿੰਨ ਭੰਗਰ ਮਨ ਛਿੰਨ ਭੰਗਰ ਬੁੱਧੀ ਇਹ ਸਾਨੂੰ ਸਾਰੀ ਜ਼ਿੰਦਗੀ ਖਰਾਬ ਕਰਦੇ ਨੇ ਛਿੰਨ ਭੰਗਰ ਮਨ ਕੀ ਹੁੰਦਾ ਖਿੰਨ ਤੋਲਾ ਖਿੰਨ ਮਾਸਾ ਵੀ ਕਦੇ ਤਾਂ ਐਡਾ ਦਿਲ ਹੋ ਜਾਂਦਾ ਬੰਦੇ ਦਾ ਐਡਾ ਮਨ ਹੋ ਜਾਂਦਾ ਕਦੇ ਇੰਨਾ ਕੀ ਰਹਿ ਜਾਂਦਾ ਜਮਾ ਦੁਨਿਆਵੀ ਸੁਭਾਅ ਹੁੰਦਾ ਸਾਡਾ ਇਹ ਕਿਸੇ ਨੂੰ ਤਾਂ ਖੁਸ਼ ਹੋ ਕੇ ਇੰਨਾ ਕੁਛ ਦੇ ਦਿੰਦੇ ਹਾਂ ਤੇ ਕਈ ਵਾਰ ਕੋਈ ਮੰਗਤਾ ਕੋਈ ਲੋੜਵੰਦ ਕੋਈ ਇੱਕ ਦੋ ਰੁਪਈਆ ਹੀ ਮੰਗ ਲਵੇ ਉਹਨੂੰ ਉਹ ਵੀ ਨਹੀਂ ਦੇ ਹੁੰਦਾ ਇਹ ਮਨ ਦਾ ਹਰ ਇੱਕ ਦੇ ਕੁਦਰਤੀ ਸੁਭਾਅ ਬਣਿਆ ਫਿਰ ਘਰ ਦੇ ਵਿੱਚ ਵਿਚਰਦੇ ਆ ਬੰਦੇ ਪਰਿਵਾਰ ਦੇ ਵਿੱਚ ਕਿਸੇ ਨਾਲ ਈਰਖਾ ਕਿਸੇ ਨਾਲ ਪ੍ਰੇਮ ਰਾਜਨੀਤੀ ਘਰਾਂ ਚ ਚੱਲ ਪੈਂਦੀ ਹੈ ਤੇ ਉੱਥੇ ਵੀ ਮਨ ਕਿਸੇ ਤੇ ਵੱਧ ਖੁਸ਼ ਹੈ ਕਿਸੇ ਤੇ ਖੁਸ਼ ਨਹੀਂ ਹੈ ਕਿਸੇ ਨਾਲ ਚਾਰ ਦਿਨ ਬਣਦੀ ਹੈ ਦੀ ਕਿਸੇ ਨਾਲ ਨਹੀਂ ਬਣਦੀ ਏਦਾਂ ਦਾ ਜਦੋਂ ਸਾਡਾ ਮੂਲ ਰੂਪ ਚ ਮਨ ਬਣ ਚੁੱਕਿਆ ਤੁਸੀਂ ਦੱਸੋ ਉਹ ਬਾਣੀ ਨਾਲ ਲਗਾਤਾਰ ਕਿਵੇਂ ਜੁੜ ਸਕਦਾ ਫਿਰ ਉਹ ਚੰਗੇ ਕੰਮਾਂ ਨਾਲ ਕਿਵੇਂ ਜੁੜ ਸਕਦਾ ਕਿਉਂਕਿ ਇਹਨੂੰ ਤਾਂ ਆਦਤ ਬਣਾ ਲਈ ਹੈ ਕਦੇ ਨਿੰਦਿਆ ਕਰਨ ਲਾ ਦੇਣਾ ਕਦੇ ਚੁਗਲੀ ਕਰਨ ਲਾ ਦੇਣਾ ਕਦੇ ਕਦੇ ਭਲਾ ਵੀ ਕਰ ਲੈਣਾ ਕਦੇ ਕਦੇ ਸੇਵਾ ਵੀ ਕਰ ਲੈਣੀ ਤੇ ਕਦੇ ਕਦੇ ਗੁਨਾਹ ਵੀ ਕਰ ਲੈਣੇ ਫਿਰ ਜਿੱਦਾਂ ਦਾ ਉਹਦਾ ਸੁਭਾਅ ਬਣਾ ਲਿਆ ਬਣ ਗਿਆ ਉੱਦਾਂ ਉਹ ਚੱਲੀ ਜਾਂਦਾ ਬਸ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਮਹਾਰਾਜ ਦਾ ਨਾਮ ਜਪਦੇ ਹਾਂ ਨਾ ਗੁਰਮੁਖੋ ਸੇਵਾ ਸਿਮਰਨ ਕਰਦੇ ਹਾਂ ਹੌਲੀ ਹੌਲੀ ਇਹਨਾਂ ਕਰਮਾਂ ਦੀ ਮੈਲ ਲਾਣੀ ਸ਼ੁਰੂ ਕਰ ਦਿੰਦਾ ਉਹ ਇੱਕ ਦਿਨ ਮੈਲ ਲਹਿੰਦੀ ਲਹਿੰਦੀ ਲਹਿੰਦੀ ਲਹਿੰਦੀ ਇੰਨਾ ਅੰਦਰਲਾ ਸਾਫ ਹੋ ਜਾਂਦਾ ਕਿ ਬੰਦਾ ਇੱਕ ਵਾਰ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਉਹੀ ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨ ਜਿਹੜੀ ਅੰਦਰ ਗੂੰਜਦੀ ਰਹਿੰਦੀ ਹੈ ਉਹਦੇ ਬਸ ਉੱਥੋਂ ਹੀ ਚੱਲ ਪੈਂਦਾ ਆਪਣੇ ਆਪ ਹੀ ਚੱਲਦਾ ਰਹਿੰਦਾ ਫਿਰ ਜਪੀ ਜਾਂਦਾ ਉਹ ਇਹਦੇ ਲਈ ਮਹਾਰਾਜ ਜੀ ਕਹਿੰਦੇ ਪਹਿਲਾਂ ਜ਼ੁਬਾਨ ਨਾਲ
ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਬਹੁਤ ਲਾਜ਼ਮੀ ਹੈ। ਅੰਦਰਲਾ ਸਾਫ ਕਰਨਾ ਸੇਵਾ ਸਿਮਰਨ ਨਾਲ ਬਹੁਤ ਲਾਜ਼ਮੀ ਹੈ। ਮਹਾਰਾਜ ਜੀ ਕਹਿੰਦੇ ਇਹਦੇ ਨਾਲ ਤਾਂ ਅੰਦਰਲਾ ਸਾਫ ਹੀ ਮਸਾ ਹੁੰਦਾ, ਫਿਰ ਜਦੋਂ ਹੋ ਜਾਂਦਾ ਤਾਂ ਫਿਰ ਅੰਦਰੋਂ ਅੰਮ੍ਰਿਤ ਵੀ ਪ੍ਰਗਟ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਜੇ ਚਾਹੁੰਦੇ ਹੋ ਤੁਹਾਡਾ ਮਨ ਟਿਕੇ ਬਾਣੀ ਚ, ਨਿਤਨੇਮ ਚ ਪਰਪਕਤਾ ਆਵੇ, ਦੁੱਖ ਛੱਡ ਕੇ ਭੱਜ ਜਾਣ, ਸ਼ਾਂਤੀ ਸਹਿਜ ਇਹ ਅਵਸਥਾ ਚ ਆ ਜਾਏ, ਭਾਈ ਰਸਨਾ ਗੁਣ ਗੋਪਾਲ ਨਿਧ ਗਾਇਣ, ਜਵਾਨ ਤੋਂ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਵੀ ਜਿਨ੍ਹਾਂ ਲੋਕਾਂ ਨੇ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਇਆ ਹੈ ਕਿ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੋਤਾ ਰਟਨਾ, ਵੀ ਕਦੇ ਉਹਨਾਂ ਨੇ ਬਾਣੀ ਹੀ ਨਹੀਂ ਪੜ੍ਹੀ, ਦਾ ਮਤਲਬ ਕਦੇ ਸਹਿਜ ਪਾਠ ਹੀ ਨਹੀਂ ਕੀਤਾ ਉਹਨਾਂ ਨੇ। ਜਿਸ ਪ੍ਰਚਾਰਕ ਨੇ ਕਮ ਸੇ ਕਮ ਸਾਲ ਚ ਇੱਕ ਸਹਿਜ ਪਾਠ ਕੀਤਾ ਹੁੰਦਾ ਉਹਨੂੰ ਪਤਾ ਹੀ ਹੁੰਦਾ, ਕਿਉਂਕਿ ਉਹ ਸਰੂਪ ਦੇ ਵਿੱਚੋਂ ਦੀ ਆਤਮ ਦਰਸ਼ਨ ਕਰਕੇ ਲੰਘਿਆ ਹੁੰਦਾ ਤੇ ਕਿੱਥੇ ਕਿੱਥੇ ਕੀ ਕੀ ਸਿਧਾਂਤ ਆ ਰਹੇ ਨੇ। ਬਸ ਇਹੀ ਫਰਕ ਹੈ ਸੰਪਰਦਾਵਾਂ ਟਕਸਾਲਾਂ ਦੇ ਵਿੱਚ। ਜਦੋਂ ਕੋਈ ਕਥਾ ਕਰਨ ਲੱਗਦਾ ਉਹਨੂੰ ਨਾਲ ਨਾਲ ਇਹ ਗੱਲ ਸਿਖਾਈ ਜਾਂਦੀ ਹੈ, ਭਾਈ ਇਹ ਕਥਾ ਤਾਂ ਮਹਾਰਾਜ ਦੇ ਭੈ ਚ ਸਿਧਾਂਤਾਂ ਚ ਰਹਿ ਕੇ ਕਰ ਸਕੇਗਾ ਜੇ ਹਰ ਰੋਜ਼ ਖੁਦ ਸਹਿਜ ਪਾਠ ਕਰੇਗਾ। ਔਰ ਜਿੰਨੇ ਚੰਗੇ ਚੰਗੇ ਗਿਆਨੀ ਪੁਰਸ਼ ਮਹਾਰਾਜ ਦਾ ਭੈ ਰੱਖਣ ਵਾਲੇ ਅੱਜ ਤੱਕ ਹੋਏ ਆ, ਸਭ ਡੇਲੀ ਸਹਿਜ ਪਾਠ ਕਰਦੇ ਰਹੇ ਆ, ਜਾਂ ਡੇਲੀ ਪੰਜ ਦਸ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਂਦੇ ਰਹੇ ਆ। ਕਿਉਂਕਿ ਜਦੋਂ ਗੁਰਬਾਣੀ ਦੀ ਸੰਥਿਆ ਕਰਾਈ ਦੀ ਹੈ ਜਾਂ ਸਹਿਜ ਪਾਠ ਖੁਦ ਕਰੀਦਾ, ਉਦੋਂ ਬੜੇ ਸਿਧਾਂਤ ਨੇ ਤੁਰਕੀ ਬਾਣੀ ਦੇ, ਜਿਹੜੇ ਜਪਦਿਆਂ ਜਪਦਿਆਂ ਜਾਂ ਸੰਥਿਆ ਕਰਾਉਂਦਿਆਂ ਕਰਾਉਂਦਿਆਂ ਅੰਦਰੋਂ ਖੁੱਲਦੇ ਨੇ। ਕਿਉਂਕਿ ਅਰਥ ਪੜ੍ਹ ਲੈਣੇ, ਅਰਥ ਪੜ੍ਹ ਕੇ ਵਾਚ ਲੈਣੇ, ਫਿਰ ਉਹੀ ਯਾਦ ਕਰ ਲੈਣੇ, ਸੁਣਾ ਦੇਣੇ, ਇਹ ਚੀਜ਼ ਜਿਹੜੀ ਹੈ ਇਹ ਉਧਾਰਾ ਗਿਆਨ ਹੈ। ਜਿਵੇਂ ਰਾਸ਼ਨ ਪਾਣੀ ਪਹਿਲਾਂ ਅਸੀਂ ਪੰਜਾਬ ਰਹਿੰਦੇ ਆਪਣੇ ਖੇਤਾਂ 'ਚ ਪ੍ਰਗਟ ਕਰ ਲੈਂਦੇ ਸੀ, ਸਭ ਘਰ ਦਾ ਉਗਾ ਲੈਂਦੇ ਸੀ, ਹੁਣ ਵਿਦੇਸ਼ਾਂ 'ਚ ਉਧਾਰਾ ਲਿਆ ਇਹਦਾ ਦੁਕਾਨਾਂ ਤੋਂ ਜਾ ਕੇ ਪੈਸੇ ਦੇ ਕੇ। ਇਸੇ ਤਰ੍ਹਾਂ ਕਿਤਾਬਾਂ ਦਾ ਗਿਆਨ ਹੈ, ਆਪ ਕੋਈ ਕਮਾਈ ਨਹੀਂ ਕਰਨੀ, ਕੋਈ ਚੌਂਕੜਾ ਨਹੀਂ ਮਾਰਨਾ, ਭਜਨ ਨਹੀਂ ਕਰਨਾ, ਬੰਦਗੀ ਨਹੀਂ ਕਰਨੀ, ਕਿਤਾਬਾਂ ਦਾ ਗਿਆਨ ਲੈ ਲੈਣਾ, ਉਹਨੂੰ ਪੜ੍ਹ ਲੈਣਾ, ਪੜ੍ਹ ਕੇ ਸਮਝ ਲੈਣਾ ਥੋੜ੍ਹਾ ਬਹੁਤਾ, ਬਸ ਫਿਰ ਉਹ ਅੱਗੇ ਸੁਣਾਈ ਜਾਣਾ। ਇਹਦੇ ਨਾਲ ਗੱਲ ਨਹੀਂ ਬਣਦੀ ਕਦੇ ਵੀ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਉਧਾਰਾ ਗਿਆਨ ਉਧਾਰਾ ਹੀ ਹੁੰਦਾ। ਜਿਹੜਾ ਆਪਣਾ ਗਿਆਨ ਹੈ ਉਹ ਕੀ ਹੈ, ਕਿਉਂਕਿ ਜਿੰਨੀ ਕੁ ਗੱਲ ਕਹਿ ਕੇ ਚਲੇ ਜਾਈਏ ਫਿਰ ਅੰਦਰ ਸ਼ੰਕਾ ਬਣ ਜਾਂਦਾ ਸੁਣਨ ਵਾਲਿਆਂ ਦੇ, ਕੀ ਪਤਾ ਕਿੱਥੇ ਕਿੱਥੇ ਕੌਣ ਕੌਣ ਸੁਣਦਾ ਹੈ। ਆਪਣਾ ਗਿਆਨ ਉਹ ਗਿਆਨ ਹੈ ਜਿਹੜਾ ਮਹਾਂਪੁਰਸ਼ਾਂ ਦੀ ਸੰਗਤ ਚ ਰਹਿ ਕੇ ਗੁਰਬਾਣੀ ਦੇ ਅਰਥ ਕਰਨੇ ਸਿੱਖ ਲਏ, ਕਿਉਂਕਿ ਉੱਥੇ ਮਿਹਨਤ ਬਹੁਤ ਲੱਗਦੀ ਹੈ, ਤੇ ਜੋ ਸਿੱਖਿਆ ਹਿਰਦੇ ਚ ਹੀ ਲਿਖਿਆ। ਉਸ ਤੋਂ ਬਾਅਦ ਖੁਦ ਸੇਵਾ ਕੀਤੀ, ਸਿਮਰਨ ਕੀਤਾ, ਵਿਦਿਆਰਥੀ ਅੱਗੇ ਪੜ੍ਹਾਏ, ਪੜ੍ਹਾਉਂਦਿਆਂ ਪੜ੍ਹਾਉਂਦਿਆਂ ਦਸਾਂ ਵੀਹਾਂ ਸਾਲਾਂ ਦੇ ਵਿੱਚ ਜੋ ਆਪਣਾ ਅਨੁਭਵ ਫੁਰਨ ਲੱਗਿਆ, ਆਪਣੇ ਆਪ ਨੂੰ ਸੰਪੂਰਨ ਹੋਣ ਲੱਗਿਆ, ਉਹ ਗਿਆਨ ਆਪਣਾ ਗਿਆਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਉਹ ਹਰੇਕ ਦਾ ਬੇਸ਼ੱਕ ਆਪਣਾ ਆਪਣਾ ਕਿਉਂ ਨਾ ਹੋਵੇ, ਪਰ ਗੁਰੂ ਆਸ਼ਤ ਉਲਟ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੱਲ ਇੱਥੇ ਹੋਰ ਕਲੀਅਰ ਕਰਦੇ ਜਾਈਏ, ਮੰਨ ਲਓ ਚਾਰ ਬੰਦੇ ਨਾਮ ਜਪਦੇ ਹੈ, ਕੋਈ ਰਾਮ ਰਾਮ ਜਪਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਖੁਦਾ ਖੁਦਾ ਜਪਦਾ, ਕੋਈ ਸੇਵਾ ਗੁਸਈਆ ਕੋਈ ਹਿਲਾਏ, ਕੋਈ ਗੁਸਈਆ ਗੁਸਈਆ ਜਪਦਾ, ਕੋਈ ਅੱਲਾਹ ਐਵੇਂ ਜਪਦਾ ਹੈ। ਵੱਖਰੇ ਵੱਖਰੇ ਨਾਮ, ਕੋਈ ਵਾਹਿਗੁਰੂ ਵਾਹਿਗੁਰੂ ਜਪਦਾ, ਵੱਖਰੇ ਵੱਖਰੇ ਲੋਕ, ਵੱਖਰੇ ਵੱਖਰੇ ਧਰਮ, ਵੱਖਰੇ ਵੱਖਰੇ ਗੁਰੂ, ਵੱਖਰੇ ਵੱਖਰੇ ਮੰਤਰ ਸਭ ਨੇ ਲਏ ਹੈ। ਕਿਸੇ ਨੇ ਅੱਲਾਹ ਇਸਲਾਮ ਤੋਂ ਲਿਆ, ਕਿਸੇ ਨੇ ਰਾਮ ਸਨਾਤਨ ਤੋਂ ਲਿਆ, ਕਿਸੇ ਨੇ ਬੋਧੀਆਂ ਤੋਂ ਲਿਆ, ਕਿਸੇ ਨੇ ਜੈਨੀਆਂ ਤੋਂ ਲਿਆ, ਕਿਸੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰੋਂ ਲਿਆ। ਹੁਣ ਇਹ ਜਿਹੜੇ ਨਾਮ ਨੇ ਵਾਹਿਗੁਰੂ ਦੇ, ਇਹ ਨਾਮ ਅੱਖਰਾਂ ਤੋਂ ਬਣੇ ਨੇ, ਵਰਣਾਤਮਕ ਨਾਮ ਕਿਹਾ ਜਾਂਦਾ ਹੈ ਇਹਨਾਂ ਨਾਮਾਂ ਨੂੰ ਵਾਹਿਗੁਰੂ ਦੇ, ਅੱਖਰਾਂ ਤੋਂ ਬਣ ਰਹੇ ਨੇ, ਚਾਰ ਅੱਖਰਾਂ ਤੋਂ ਵਾਹਿਗੁਰੂ ਬਣ ਰਿਹਾ, ਦੋ ਅੱਖਰਾਂ ਤੋਂ ਰਾਮ ਬਣ ਰਿਹਾ, ਇੱਦਾਂ। ਤੇ ਉਚਾਰਨ ਵੀ ਵੱਖਰਾ ਵੱਖਰਾ ਹੋ ਰਿਹਾ, ਕੋਈ ਅੱਲਾਹੁ ਅਕਬਰ ਕਹਿ ਰਿਹਾ, ਕੋਈ ਵਾਹਿਗੁਰੂ, ਕੋਈ ਗੁਸਈਆ, ਕੋਈ ਰਾਮ, ਇੱਦਾਂ ਵੱਖਰੇ ਵੱਖਰੇ ਜਪ ਰਹੇ। ਕਹਿੰਦੇ ਜਪਦਿਆਂ ਜਪਦਿਆਂ ਇੱਕ ਦਿਨ ਕਿਰਪਾ ਹੋ ਗਈ ਸਾਰਿਆਂ ਤੇ, ਸਭ ਦੇ ਅੰਦਰ ਅਨਹਦ ਨਾਦ ਚੱਲ ਪਿਆ, ਧੁਨ ਚੱਲ ਪਈ ਅੰਦਰ। ਹੁਣ ਜਿਹੜੀ ਉਹ ਧੁਨ ਚੱਲੀ ਹੈ, ਜਿਹਨੇ ਅੱਲਾ ਅੱਲਾ ਜਪਿਆ ਉਹਦੇ ਅੰਦਰ ਵੀ ਉਹੀ ਹੈ, ਜਿਹਨੇ ਵਾਹਿਗੁਰੂ ਵਾਹਿਗੁਰੂ ਜਪਿਆ ਉਹਦੇ ਅੰਦਰ ਵੀ ਉਹੀ ਹੈ, ਜਿਹਨੇ ਗੁਸਈਆਂ ਗੁਸਈਆਂ ਜਪਿਆ ਉਹਦੇ ਅੰਦਰ ਵੀ ਉਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਧੁਨ ਚੇਂਜ ਨਹੀਂ ਹੁੰਦੀ, ਨਾ ਕੋਈ ਕਰ ਸਕੇ। ਰੱਬ ਦੇ ਨਾਮ ਬੰਦਾ ਜਿੰਨੇ ਮਰਜ਼ੀ ਰੱਖ ਸਕਦਾ, ਅੱਖਰਾਂ ਤੋਂ ਬਣੇ ਨੇ।
ਪਰ ਜਿਹੜਾ ਉਹਦਾ ਅਸਲੀ ਨਾਮ ਹੈ, ਜਿਹੜਾ ਧੁਨ ਤੋਂ ਸ਼ੁਰੂ ਹੋ ਕੇ ਫਿਰ ਆਤਮ ਪ੍ਰਕਾਸ਼ ਤੇ ਪ੍ਰਗਟ ਹੁੰਦਾ, ਉਹ ਨਾਮ ਵੱਖਰਾ ਹੀ ਹੈ, ਉਹ ਸਭ ਦੇ ਅੰਦਰ ਇੱਕੋ ਹੀ ਚੱਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਭ ਦੇ ਅੰਦਰ ਇੱਕੋ ਹੀ। ਉਸ ਤੋਂ ਬਾਅਦ ਜਿਹੜਾ ਪ੍ਰਕਾਸ਼ ਹੁੰਦਾ ਵਾਹਿਗੁਰੂ ਦਾ, ਉਹ ਵੀ ਸਭ ਦੇ ਅੰਦਰ ਇੱਕੋ ਹੀ ਹੁੰਦਾ, ਬਦਲਵਾਂ ਬਦਲਵਾਂ ਕੁਝ ਵੀ ਨਹੀਂ ਹੁੰਦਾ ਉੱਥੇ। ਸੋ ਜਿਸ ਤਰ੍ਹਾਂ ਇਹ ਤਾਂ ਗਾਹਾਂ ਦੀ ਗੱਲ ਦੱਸੀ ਹੈ, ਜਦੋਂ ਬੰਦਾ ਅਭਿਆਸ ਕਰਦਾ ਭਜਨ ਬੰਦਗੀ ਜਪਦਾ, ਕੋਈ ਗੁਰਮੁਖ ਨਾਮ ਜਪਣ ਤੋਂ ਬਾਅਦ ਜਿਹੜਾ ਉਹਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੁੰਦਾ, ਉਹ ਇੱਕੋ ਹੀ ਤਰ੍ਹਾਂ ਦਾ ਹੁੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਜਿਹੜੀਆਂ ਅਰਥਾਂ ਦੀਆਂ ਪਰੰਪਰਾਵਾਂ ਮਹਾਰਾਜ ਜੀ ਦੇ ਵੇਲੇ ਤੋਂ ਮਹਾਰਾਜ ਨੇ ਆਪ ਤੋਰੀਆਂ ਨੇ, ਦੋ ਟਕਸਾਲਾਂ, ਇੱਕ ਦਮਦਮਾ ਸਾਹਿਬ ਵਾਲੀ, ਇੱਕ ਅੰਮ੍ਰਿਤਸਰ ਸਾਹਿਬ ਵਾਲੀ, ਇੱਕ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਤੇ ਦੂਸਰੀ ਟਕਸਾਲ ਦੇ ਪਹਿਲੇ ਮੁਖੀ ਭਾਈ ਮਨੀ ਸਿੰਘ ਜੀ, ਤੇ ਦੋਨਾਂ ਨੂੰ ਦਮਦਮਾ ਸਾਹਿਬ ਮਹਾਰਾਜ ਜੀ ਨੇ ਆਪ ਅਰਥ ਸੁਣਾਏ, ਤੇ ਉਹਨਾਂ ਤੋਂ ਅੱਗੇ ਸਿੱਖਾਂ ਨੇ ਸੁਣ ਸੁਣ ਕੇ ਮਹਾਰਾਜ ਸਾਹਿਬ ਜੀ ਦੀ ਸਾਰੀ ਬਾਣੀ ਨੂੰ, ਬਾਣੀ ਦੇ ਗਿਆਨ ਨੂੰ ਆਪਣੇ ਅੰਦਰ ਲਿਆ, ਹਿਰਦੇ ਰੂਪ ਖਜ਼ਾਨੇ ਦੇ ਵਿੱਚ ਦਾਖਲ ਕੀਤਾ। ਸੋ ਉਹਨਾਂ ਪਰੰਪਰਾਗਤ ਸੰਸਥਾਵਾਂ ਚੋਂ ਜਦੋਂ ਪੜ੍ਹੀਦਾ, ਪਹਿਲਾਂ ਪੜ੍ਹਨ ਵੇਲੇ, ਫਿਰ ਪੜ੍ਹਨ ਤੋਂ ਬਾਅਦ ਅਭਿਆਸ ਵੇਲੇ, ਅਭਿਆਸ ਤੋਂ ਬਾਅਦ ਅਨੁਭਵ ਵੇਲੇ, ਇੱਕੋ ਤਰ੍ਹਾਂ ਦਾ ਹੀ ਗਿਆਨ ਰਹਿੰਦਾ ਸਭ ਦਾ। ਕਿਉਂ? ਕਲਗੀਧਰ ਪਿਤਾ ਜੀ ਤੋਂ ਜਿੱਦਾਂ ਆਇਆ ਉੱਦਾਂ ਹੀ ਚੱਲਿਆ ਰਿਹਾ, ਜਿਹੜੀ ਕਮੀ ਰਹਿ ਜਾਂਦੀ ਹੈ ਕੋਈ, ਕਿਉਂਕਿ ਅੱਗੇ ਤੋਂ ਅੱਗੇ ਗਿਆਨ ਜਾਣ ਚ, ਉਹ ਮਹਾਰਾਜ ਜੀ ਜਦੋਂ ਸਿੱਖ ਅਭਿਆਸ ਕਰਦੇ ਆ ਬਾਣੀ ਦਾ, ਸਿਮਰਨ ਦਾ, ਮੂਲ ਮੰਤਰ ਦਾ ਲੰਮਾ ਸਮਾਂ, ਉਹ ਫਿਰ ਸਿੱਖ ਨੂੰ ਅੰਦਰੋਂ ਅਨੁਭਵ ਦੇਖ ਕੇ ਕੱਢ ਦਿੰਦੇ।

ਨਾਲ ਸੁਣਨ ਵਾਲਿਆਂ ਨੂੰ ਵੀ ਜੋੜਦਾ, ਉਹਨਾਂ ਦਾ ਵੀ ਜੀ ਕਰਦਾ, ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੀਏ, ਅਸੀਂ ਵੀ ਨਾਮ ਜਪੀਏ, ਅਸੀਂ ਵੀ ਸਿਮਰਨ ਕਰੀਏ, ਤਾਂ ਕਿ ਸਾਡਾ ਵੀ ਭਲਾ ਹੋ ਜਾਏ। ਮਹਾਰਾਜ ਜੀ ਕਹਿੰਦੇ ਭਾਈ ਇਹ ਸਾਰੀ ਦਾਤ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਰਸਨਾ ਤੋਂ ਜਪੀਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਭਾਈ ਗੁਰਦਾਸ ਜੀ ਦਾ ਇੱਕ ਬਚਨ ਚੇਤੇ ਆ ਗਿਆ, ਭਾਈ ਸਾਹਿਬ ਕਹਿੰਦੇ ਖਾਂਡ ਖਾਂਡ ਕਹੇ ਜੀਭਾਂ ਨਾਲ ਸਵਾਦ ਮਿੱਠੋ ਆਵੇ, ਵੈਦ ਵੈਦ ਕਹੇ ਰੋਗ ਨਾ ਵਿਨਾਸ਼ ਹੈ। ਬੰਦਾ ਕਹੀ ਜਾਵੇ ਖੰਡ ਖੰਡ ਰਸਗੁੱਲੇ, ਜੀਭ ਤੇ ਰੱਖੇ ਹੀ ਨਾ, ਜੀਭ ਨੂੰ ਮਿੱਠੇ ਦਾ ਸਵਾਦ ਨਹੀਂ ਆਉਣਾ। ਕਹਿੰਦੇ ਬੰਦਾ ਉਦਾਂ ਗੱਲਾਂ ਕਰੀ ਜਾਏ, ਨਾਮ ਜਪਣ ਨਾਲ ਬੜੀ ਕਿਰਪਾ ਹੁੰਦੀ ਹੈ, ਨਾਮ ਜਪੇ ਹੀ ਨਾ, ਕਹਿੰਦੇ ਫਿਰ ਕੋਈ ਅਵਸਥਾ ਕੀ ਬਣਨੀ, ਆਨੰਦ ਕੀ ਆਉਣਾ, ਬਿਨਾਂ ਨਾਮ ਦੇ ਜਾਪ ਤੋਂ ਖਾਲੀ ਰਹਿ ਜਾਈਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ

ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਕੇ ਨਾਮ ਜਪ ਕੇ ਬੰਦਾ ਜੋ ਮੰਗਦਾ ਉਹ ਪ੍ਰਾਪਤ ਕਰਦਾ ਰਹਿੰਦਾ, ਜੋ ਚਾਹੁੰਦਾ ਉਹਨੂੰ ਮਿਲਦਾ ਰਹਿੰਦਾ। ਕਿਉਂਕਿ ਮਹਾਰਾਜ ਦੇ ਗੁਰੂ ਦੇ ਚਰਨਾਂ ਦੇ ਵਿੱਚ ਕਿਹੜਾ ਕਿਸੇ ਚੀਜ਼ ਦੀ, ਕਿਸੇ ਵਸਤੂ ਦੀ ਕਮੀ ਹੈ। ਇਕੱਲਾ ਜੋ ਮੰਗਦਾ ਉਹੀ ਨਹੀਂ ਮਿਲਦਾ। ਮਹਾਰਾਜ ਜੀ ਕਹਿੰਦੇ ਜਨਮ ਮਰਨ ਦੋਹਾਂ ਤੇ ਛੁੱਟਾ ਹੈ, ਭਵਜਲ ਜਗਤ ਤਰਾਇਣ, ਜੰਮਣ ਮਰਨ ਦੋਨਾਂ ਤੋਂ ਹੀ ਛੁੱਟ ਜਾਂਦਾ, ਸੰਸਾਰ ਸਾਗਰ ਤੋਂ ਤਰ ਜਾਂਦਾ। ਨਾ ਉਹਦੇ ਲਈ ਜੰਮਣਾ ਰਹਿੰਦਾ, ਨਾਮ ਜਪਣ ਵਾਲੇ ਲਈ ਮੁੜ ਕੇ ਨਾ ਮਰਨਾ ਰਹਿੰਦਾ।

ਕਾਰ ਚੱਲਦਾ ਸਭ ਕੁਛ ਠੀਕ ਹੈ, ਫਿਰ ਭਾਵੇਂ ਜੋ ਮਰਜ਼ੀ ਕਰੀ ਚੱਲੋ। ਮਹਾਰਾਜ ਜੀ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾਵਤ ਨੇਰੈ। ਹੋਰ ਮਾਫ ਕਰਨਾ, ਸਭ ਤੋਂ ਮਾੜੀ ਦਸ਼ਾ ਉਦੋਂ ਹੁੰਦੀ ਹੈ ਬੰਦੇ ਦੀ ਜਦੋਂ ਕੋਈ ਬਿਮਾਰੀ ਪੈ ਜਾਂਦੀ ਹੈ ਬੰਦੇ ਨੂੰ। ਇਹ ਤਾਂ ਪਤਾ ਨਹੀਂ ਹੁੰਦਾ ਕਦੋਂ ਕਿਹਦੇ ਤੇ ਆ ਜਾਣੀ ਹੈ, ਲਾਚਾਰ ਹੋ ਜਾਂਦਾ ਜਦੋਂ ਬੰਦਾ। ਫਿਰ ਚੰਗੇ ਚੰਗੇ ਚਿਹਰੇ ਦੇਖਣ ਨੂੰ ਮਿਲਦੇ ਆ ਬੰਦੇ ਨੂੰ, ਪਰ ਬੰਦੇ ਦੇ ਬਸ ਕੁਝ ਵੀ ਨਹੀਂ ਹੁੰਦਾ। ਬਸ ਫਿਰ ਦੇਖ ਕੇ ਦੁਖੀ ਹੋ ਸਕਦਾ, ਤੜਫ ਸਕਦਾ, ਰੋ ਸਕਦਾ, ਹੋਰ ਕੁਛ ਵੀ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਵੀ ਜੇ ਤੁਸੀਂ ਚਾਹੁੰਦੇ ਹੋ ਨਾ ਸਭ ਚਿਹਰੇ ਢਕੇ ਰਹਿਣ, ਤੁਸੀਂ ਖੁਦ ਦੁੱਖਾਂ ਤੋਂ ਬਚੋ। ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਵਾਹਿਗੁਰੂ ਦਾ ਨਾਮ, ਸੰਗਤ ਦੀ ਸੇਵਾ, ਸਿਮਰਨ। ਜੇ ਇਹਦੇ ਤੋਂ ਬਚ ਜਾਓਗੇ ਦੁੱਖਾਂ ਤੋਂ ਤਾਂ ਸੰਗਤ ਦੇ ਲੜ ਲੱਗ ਕੇ, ਬਾਣੀ ਦੇ ਲੜ ਲੱਗ ਕੇ ਬਚ ਜਾਓਗੇ, ਨਹੀਂ ਤਾਂ ਭੋਗਣੀ ਪੈਂਦੇ ਹੈ। ਮਹਾਰਾਜ ਜੀ ਕਹਿੰਦੇ ਅਸੀਂ ਇਹ ਖੋਜ ਕੇ ਦੇਖਿਆ, ਵਿਚਾਰ ਕੇ ਦੇਖਿਆ ਕਿ ਬੰਦਾ ਜੇ ਅਵਿਨਾਸੀ ਖੇਮ ਚਾਹੇ, ਜੇ ਨਾਨਕ ਕਦੇ ਵੀ ਨਾ ਮੁੱਕਣ ਵਾਲਾ ਸੁੱਖ ਚਾਹੁੰਦਾ ਹੈ, ਸਦਾ ਸਿਮਰ ਨਾਰਾਇਣ ਭਾਈ, ਉਹ ਸਦਾ ਵਾਹਿਗੁਰੂ ਵਾਹਿਗੁਰੂ ਜਪਦਾ ਰਹੇ। ਵਾਹਿਗੁਰੂ ਦੇ ਨਾਮ ਚ ਹੀ ਉਹ ਤਾਕਤ ਹੈ ਜਿਹੜੀ ਸਾਨੂੰ ਸਭ ਦੁੱਖਾਂ ਤੋਂ ਬਚਾ ਕੇ ਰੱਖਦੀ ਹੈ। ਕਿਉਂਕਿ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਸਾਡੇ ਕੀਤੇ ਕਰਮਾਂ ਕਰਕੇ ਜੋ ਲੇਖ ਮੱਥੇ ਤੇ ਲਿਖਿਆ ਜਾਂਦਾ ਇੱਕ ਵਾਰੀ, ਉਹਨੂੰ ਦੁਨੀਆਂ ਤੇ ਮੇਟਣ ਵਾਲੀ ਕੋਈ ਤਾਕਤ ਨਹੀਂ ਹੈ। ਇੱਕੋ ਹੀ ਤਾਕਤ ਹੈ ਜਿਹੜੀ ਮੱਥੇ ਦੇ ਲੇਖ ਮੇਟਣ ਚ ਸਮਰੱਥ ਹੈ, ਪੂਰਾ ਗੁਰੂ ਤੇ ਪਰਮਾਤਮਾ, ਪਰਮਾਤਮਾ ਦਾ ਨਾਮ, ਬਸ। ਚੌਥੀ ਕੋਈ ਤਾਕਤ ਨਹੀਂ ਕਿਸੇ ਦੇ ਮੱਥੇ ਦੇ ਲੇਖ ਮੇਟ ਸਕੇ। ਮਹਾਰਾਜ ਜੀ ਮੇਟ ਦਿੰਦੇ ਆ, ਮਹਾਰਾਜ ਜੀ ਸਮਰੱਥ ਨੇ। ਸੋ ਇਸ ਕਰਕੇ ਬਾਬਾ ਫਰੀਦ ਜੀ ਦਾ ਸਲੋਕ ਹੈ, ਉਹ ਕਹਿੰਦੇ ਫਰੀਦਾ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹੇ, ਜੇ ਤੂੰ ਇਹ ਵੈ ਰੱਖ ਸੀ ਜੀਉ ਸਰੀਰ ਹੋ ਲੇ। ਕਿ ਮਹਾਰਾਜ ਲਚਾਰ ਜਾ ਹੋ ਕੇ ਕਿਸੇ ਦੇ ਦਰਵਾਜ਼ੇ ਤੇ ਬਹਿਣਾ, ਇਹੋ ਜਿਹਾ ਜੀਵਨ ਨਾ ਮੈਨੂੰ ਦਈ। ਜੇ ਇਹੋ ਜਿਹਾ ਜੀਵਨ ਦੇਣਾ, ਜ਼ਿੰਦਗੀ ਦੇਣੀ ਹੈ ਤਾਂ ਫਿਰ ਮੌਤ ਦੇ ਦਈ। ਆਖੋ ਸਤਨਾਮ। ਕਮ ਸੇ ਕਮ ਦਰ ਦਰ ਤੇ ਰੁੜਨ ਨਾਲੋਂ, ਧੱਕੇ ਖਾਣ ਨਾਲੋਂ, ਜਿੱਲਤ ਚੱਲਣ ਨਾਲੋਂ ਤਾਂ ਚੰਗਾ ਵੀ ਬੰਦਾ ਛੁੱਟ ਜਾਏ। ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਬਿਨਾਂ ਨਾਮ ਜਪਿਆਂ ਜਿੱਲਤ ਤੋਂ ਵੀ ਨਹੀਂ ਛੁੱਟ ਸਕਦੇ। ਅਸੀਂ ਮਹਾਰਾਜ ਦੀ ਗੱਲ ਤਾਂ ਨਹੀਂ ਮੰਨਦੇ, ਸੌਖਾ ਜੋ ਦੇ ਤਾ ਸਭ ਕੁਛ, ਸਰੀਰ ਦਾ ਇੱਕ ਇੱਕ ਅੰਗ ਸਭ ਕੁਛ ਸੌਖਾ ਦੇ ਤਾ, ਸਭ ਤੋਂ ਕੀਮਤੀ ਚੀਜ਼ ਨਾਮ ਸੌਖੀ ਦੇ ਦਿੱਤੀ ਹੈ। ਤਾਂ ਹੀ ਇਹਦੇ ਗਾਹਕ ਥੋੜੇ ਨੇ। ਦੁਨੀਆਂ ਤੇ ਦੇਖੋ ਜਾ ਕੇ ਮਾਫ ਕਰਨਾ, ਦੁਨੀਆਂ ਦੇ ਰੰਗ ਤਮਾਸ਼ੇ ਕਰਨ ਵਾਲੇ ਲੋਕ, ਜੇ ਕਿਤੇ ਕੋਈ ਦੋ ਚਾਰ ਘੰਟੇ ਕੁਛ ਸੁਣਾਉਣਾ ਪੈ ਜੇ ਨਾ, ਦੇਖਦੇ ਹੀ ਉਹ ਮਿਊਜ਼ਿਕ ਵਗੈਰਾ ਜਾਂ ਹੋਰ ਸ਼ੋ, ਇੱਧਰ ਆ ਕੇ ਸਾਨੂੰ ਤਾਂ ਪਤਾ ਚੱਲਿਆ ਵੀ 2-2 ਹਜ਼ਾਰ ਰੁਪਇਆ ਵੀ ਬੰਦੇ ਟਿਕਟਾਂ ਦਾ ਦੇ ਦਿੰਦੇ ਆ। ਤੇ ਕਦੇ ਸੋਚਿਆ ਵੀ ਤੁਸੀਂ ਸਿਰਫ ਆਪਣੇ ਮਨ ਦੀ ਖੁਸ਼ੀ ਲਈ $2,000 ਦੇ ਆਏ ਹੋ, ਤੇ $2,000 ਨਾਲ ਪੰਜਾਬ ਚ ਕਿਸੇ ਗਰੀਬ ਬੱਚੀ ਦਾ ਵਿਆਹ ਹੋ ਜਾਂਦਾ ਹੈ, ਨਾਲੇ ਤੁਹਾਡੀ ਇੱਜ਼ਤ, ਨਾਲੇ ਤੁਹਾਡੇ ਪਰਿਵਾਰ ਦੀ,

ਨਾਲੇ ਕਿਸੇ ਗਰੀਬ ਧੀ ਦਾ ਜਿਹੜਾ ਪਰਉਪਕਾਰ ਹੋ ਜਾਂਦਾ, ਉਹੀ ਮਾਇਆ ਕਿਸੇ ਪਰਉਪਕਾਰ ਤੇ ਕਿਸੇ ਬੱਚੀ ਦੀ ਡਿਗਰੀ ਤੇ ਲਾਈ ਹੁੰਦੀ, ਕਿਸੇ ਨੂੰ ਤੇ ਡਿਗਰੀ ਕਰਾਈ ਹੁੰਦੀ ਤੇ ਨਾਲੇ ਉਹਦਾ ਭਲਾ ਨਾਲੇ ਸਾਡਾ ਭਲਾ, ਬਸ ਮਨ ਲੈ ਉਧਰ ਨੂੰ ਜਾਂਦਾ ਬੁਰੇ ਪਾਸੇ ਨੂੰ, ਜਿੱਥੇ ਜਾ ਕੇ ਮਿਲਣਾ ਕੁਛ ਨਹੀਂ ਉਲਟ ਕੇ ਟਾਈਮ ਦੀ ਬਰਬਾਦੀ ਹੈ। ਸੋ ਮਹਾਰਾਜ ਜੀ ਦੇ ਦਰ ਤੇ ਇਹ ਜਿੰਨਾ ਕੁ ਸਮਾਂ ਤੁਸੀਂ ਸੁਣ ਲਈ ਹੈ ਨਾ ਕਥਾ, ਇਹ ਕਿੰਨਾ ਕੀਮਤੀ, ਕਿੰਨਾ ਇਹਦਾ ਫਲ ਹੈ। ਜਾਂ ਜਦੋਂ ਕੀਰਤਨ ਸੁਣ ਲੈਂਦੇ ਹੋ ਆ ਕੇ, ਯਾਦ ਰੱਖਿਓ ਸਭ ਨੇ ਉਸ ਪ੍ਰਕਿਰਿਆ ਚ ਨੂੰ ਲੰਘਣਾ, ਜਿਸ ਦਿਨ ਲੇਖਾ ਹੋਇਆ ਇਹ ਬੋਲੇ ਬੋਲ ਉੱਥੇ ਯਾਦ ਆਉਣਗੇ ਵੀ ਸਭ ਤੋਂ ਕੀਮਤੀ ਟਾਈਮ ਹੀ ਇਹ ਸੀ। ਇਸੇ ਕਰਕੇ ਅਸੀਂ ਤਾਂ ਬਾਰ ਬਾਰ ਮੰਗਦੇ ਹਾਂ ਮਹਾਰਾਜ ਤੋਂ ਕਿ ਮਹਾਰਾਜ ਜੀ ਜਿੰਨੀ ਵਾਰ ਦੁਨੀਆਂ ਤੇ ਭੇਜੋ ਸਾਨੂੰ ਨੀ ਬਹੁਤੀ ਮਾਇਆ ਚਾਹੀਦੀ, ਬਹੁਤੇ ਪਦਾਰਥ ਚਾਹੀਦੇ, ਆਪਣੇ ਕਿਸੇ ਗਰੀਬ ਜੇ ਸਿੱਖ ਦੇ ਘਰੇ ਭੇਜ ਦਿਓ, ਜਿੱਥੇ ਰਹਿ ਕੇ ਬਾਣੀ ਪੜ੍ਹ ਲਈਏ, ਸਿਮਰਨ ਕਰ ਲਈਏ, ਤੁਹਾਡੇ ਨਾਲ ਜੁੜ ਜਾਈਏ ਔਰ ਤੁਹਾਡੀ ਸੇਵਾ ਚ ਆ ਜਾਈਏ, ਇੱਦਾਂ ਹੀ ਜਿੱਦਾਂ ਹੁਣ ਆਏਗਾ। ਬਸ ਆਈਓ ਇੱਛਾ, ਹੋਰ ਕੋਈ ਇੱਛਾ ਨਹੀਂ ਹੈ, ਤੁਹਾਡੀ ਸੇਵਾ ਚ ਹੀ ਰਹੀਏ ਬਸ। ਇਹਦਾ ਜਿਹੜਾ ਫਲ ਹੈ ਇਹ ਕਦੇ, ਜਿਵੇਂ ਕਹਿੰਦੇ ਨਾ ਕਥਾ ਦੀ ਕੀਰਤਨ ਦੀ ਭੇਟਾ ਨਹੀਂ ਕੋਈ ਦੇ ਸਕਦਾ, ਇਹਦੀ ਤਾਂ ਮਹਾਰਾਜ ਜੀ ਦੇ ਸਕਦੇ ਆ ਜਿਨ੍ਹਾਂ ਦੀ ਬਾਣੀ ਹੈ ਬਸ, ਔਰ ਨਾ ਰੱਬ ਦੇ ਪਿਆਰੇ ਮੰਗਦੇ ਹੀ ਹੈ ਕਿਸੇ ਤੋਂ, ਜਿਨ੍ਹਾਂ ਦੇ ਦ੍ਰਿੜ ਇਰਾਦੇ ਕੀਤੇ ਹੋਏ ਹੈ। ਉਹ ਕਹਿੰਦੇ ਤੁਸੀਂ ਦੇ ਨਹੀਂ ਸਕਦੇ, ਤੁਹਾਡੇ ਤੋਂ ਮੰਗੀਏ ਕਿਉਂ, ਜਿਹਨੇ ਦੇਣੀ ਹੈ ਉਹ ਸਾਡਾ ਪਿਓ ਹੈ, ਉਹਦੇ ਤੋਂ ਸਾਨੂੰ ਮੰਗਣ ਦੀ ਲੋੜ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਭਾਈ ਉਹ ਦਾਤ ਮੰਗੋ ਵਾਹਿਗੁਰੂ ਤੋਂ, ਜਿਹੜੀ ਸਦਾ ਸੁੱਖ ਦਿੰਦੀ ਹੈ ਉਹ ਹੈ ਵਾਹਿਗੁਰੂ ਤੋਂ, ਜਿਹੜੀ ਸਦਾ ਸੁੱਖ ਦਿੰਦੀ ਹੈ ਉਹ ਹੈ ਵਾਹਿਗੁਰੂ ਦਾ ਸਿਮਰਨ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਵਾਹਿਗੁਰੂ ਜਪੀਏ ਤਾਂ ਕਿ ਸਾਡਾ ਸਭ ਦਾ ਭਲਾ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗਰ ਤਨ ਪਰਵਾਰ ਪਰੀਆਂ।

ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸਵਾਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਕਹਿ ਨਾਨਕ ਸੁਣੋ ਸੰਤੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ

ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਕਟਵਾਏ ਬੰਦ ਬੰਦ ਕਟਵਾਏ ਖੋਪਰੀਆਂ ਹਲਵਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਨਤ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੂ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਸ਼੍ਰੀ ਪੂਰਨ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੇ ਆਤਮ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੇ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਗਿਰਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਆਪਣੇ ਬੱਚੀ ਗੁਣੀਤ ਕੌਰ ਜਨਮ ਦੀ ਖੁਸ਼ ਵਿੱਚ ਘਰ ਵਿੱਚ ਰੱਖੇ ਸਹਿਜ ਪਾਠ ਦੀ ਸੰਪੂਰਨਤਾ ਕਰਦੇ ਹਨ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਸਮ ਪਰਿਵਾਰ ਬੱਚੀ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਸੀਸ 'ਤੇ ਮਿਹਰ ਪ੍ਰਾਪਤ ਸ਼ਬਦ ਦਾ ਦਾਨ ਬਖਸ਼ਣਾ ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨੀਆਂ ਪਰਿਵਾਰ ਪਾਸੋਂ ਆਪ ਜੀ ਦੀ ਪਿੱਤਰ ਬਾਣੀ ਪੜ੍ਹਦਿਆਂ ਭੁੱਲਾਂ ਦੀ ਬਖਸ਼ਣੀ ਗਾਹ ਵਾਸਤੇ ਬੱਚਿਆਂ ਸਿਰ 'ਤੇ ਮਿਹਰ ਹੱਥ ਰੱਖ ਕੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦਾ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗ ਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸੀ ਪਿਆਰੇ ਮੇਲ

ਜੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜੁਰ ਜੁੜ ਬੈਠੀ ਸਾਧ ਸੰਗਤ ਜੀ ਬਟਪਾ ਗਏ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸੀ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜਿਵੇਂ ਨਾਮਦਾਨ ਬਖਸ਼ਣ ਸਤਸੰਗ ਜੀ ਮੌਜੂਦਾ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦਾਂ ਵਿੱਚ ਉਸ ਸਮੇਂ ਦੌਰਾਨ ਲਵਾਰਸ ਕਹਿ ਕੇ ਕੀਤੇ ਗਏ ਸੰਸਕਾਰ ਹਰੀ ਕੇ ਪੱਤਨ ਦਰਿਆ ਵਿੱਚ ਰੋੜੇ ਗਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਅੱਜ ਸ਼ਾਮ ਨੂੰ 3 ਤੋਂ 6 ਤੱਕ ਸਮੇਂ ਵਿਸ਼ੇਸ਼ ਅਰਦਾਸ ਸਮਾਗਮ ਹੋ ਰਹੇ ਹਨ। ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਇਸੇ ਸੰਬੰਧ ਵਿੱਚ ਹੀ ਉਪਰੰਤ ਥੋੜ੍ਹੇ ਸਮੇਂ ਲਈ ਕੀਰਤਨ 6:45 ਵਜੇ ਅਰਦਾਸ ਹੋਵੇਗੀ ਸ਼ਾਮ ਨੂੰ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਅਖੰਡ ਕੀਰਤਨ ਸਮਾਗਮ ਅਗਲੇ ਹਫ਼ਤੇ ਆ ਰਹੇ ਹਨ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਅਗਲੇ, ਜੋ ਕਿ 22, 23, 24, 25 ਨੂੰ, ਜੋ ਕਿ ਵੀਰਵਾਰ ਦੇ ਸ਼ਾਮ ਦੇ ਦੀਵਾਨ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਗੁਰਦੁਆਰਾ ਸਾਹਿਬ ਕੇ ਸ਼ਾਮ ਦੇ ਉੱਤੇ ਹੋਣਗੇ। ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀ ਮਾਊਂਟ ਹੋਣਗੇ। ਸ਼ਨਿਚਰਵਾਰ ਸਵੇਰ ਦੇ ਕੀਰਤਨ ਆਸਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਅਤੇ 10 ਵਜੇ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਉੱਥੇ, ਆਪ ਜੀ ਨੇ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। 5 ਪਿਆਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਜੀ। ਆਉਣ ਵਾਲੇ ਸ਼ਨਿਚਰਵਾਰ ਨੂੰ ਰਾਗ ਮਲਹਾਰ ਕੀਰਤਨ ਦਰਬਾਰ ਸ਼ਾਮ ਨੂੰ ਰਹਿਰਸੇ ਪਾਠ ਤੋਂ ਬਾਅਦ ਪਰ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਸਰਦਵਾਨ ਚ ਹਾਜ਼ਰੀ ਭਰਨੀ ਹੈ ਜੀ। ਹੁਣ ਪਰਿਵਾਰ ਵੱਲੋਂ ਜੋ ਕੱਲ੍ਹ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਪ੍ਰੋਗਰਾਮ ਹਨ, ਉਸ ਪਰਿਵਾਰ ਨੂੰ ਬੇਨਤੀ ਹੈ ਉਹ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਤੀ ਅਰਦਾਸ ਸ਼ਾਮਿਲ ਹੋਵਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ।

ਡੀਠ ਰੰਗਨ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਦਤਰੇ ਪਿਆਰੇ ਕੰਤ ਨਾ ਕੇ ਪਾਸ ਤੂਟ ਨਾ ਕੀ ਜੇ ਮਿਲੇ ਜੀ ਕਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਲੰਗ ਮਹੱਲਾ ਪਹਿਲਾ ਆਨੜ ਹਿਮਾਰ ਨਾ ਕਾਈ ਕਰੇ ਆਪਣੇ ਘਰ ਹਰ ਰੰਗੋ ਕੀ ਨਾਮ ਮਨਾਏ ਸੌ ਨੇੜੇ ਤਨ ਕਮਲੇ ਬਹੁ ਕਿਆ ਟੰਡੂਰੇ

ਬਾਤੀ ਸੋ ਪਾਈਏ ਨਾਹੀ ਪਾਈ ਕਾਮਣਿਆਨੀ ਜਾਇ ਪੁੱਛੇ ਸੁਆਗਣੀ ਵਾਹ ਇੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰਮਣੀਏ ਹਿਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਤਾਤ ਪਾਈਏ ਤੋ ਚਰਨੀ ਚਿਤ ਲਾਈਏ ਸੋ ਕਹੇ ਸੋ ਕੀਜੇ ਤਨ ਮਨ ਦੀਜੇ ਐਸਾ ਪਰਮਨ ਲਾਈਏ ਜੇ ਕਰੇ ਸੁਹਾਗਣੀ ਪਣੇ ਇੰਨੀ ਬਾਤੀ ਸੋ ਪਾਈਏ ਆਪ ਗੁਆਈਏ ਤਾਂ ਸੋ ਪਾਈਏ ਔਰ ਕਥੇ ਚਤੁਰਾਈ ਸੋ ਨਦਰ ਕਰ ਦੇਖੇ ਸੋ ਦਿਨ ਲਿਖੇ ਇਹ ਕੰਮ ਨੌਨਿਤ ਪਾਈ ਆਪਣੇ ਕੰਧ ਪਿਆਰੀ ਸਾ ਸੁਹਾਗਣ ਨਾਨੂ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪੈ ਸਮਾਨੀ ਸੁੰਦਰ ਸਾਹਿ ਸਰੂਪ ਜਖਨ ਕਹੀਏ ਸਾ ਸਿਆਣੀ ਲੰਘ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮਿਕ ਪਾਣੀ ਤੈਸਰਾ ਕਰੀ ਗਿਆਨ ਮੇਲਾ ਲੋ ਪਾਪ ਕੇ ਜਹਨ ਲੈ ਕਾਬਲੋ ਤਾਇਆ ਚੋਰੀ ਮੰਗੇ ਦਾਨ ਮੇਲਾ ਲੋ ਸਰਮ ਧਰਮ ਦੋਏ ਸਭ ਖਲੋਏ ਕੂੜ ਫਰੇ ਪ੍ਰਧਾਨ ਮੇਲਾ ਲੋ ਕਾਜੀਆਂ ਬਹਮਨਾ ਕੀ ਗਲਤਾ ਕੀ ਅੰਗਤ ਪੜੇ ਸਤਾਨ ਮੇਲਾ ਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਹੇ ਖੁਦਾਏ ਮੇਲਾ ਲੋ ਜਾਤ ਸੁਨਾਤੇ ਹੋ ਦਵਾਨੀਆਂ ਏ ਪੀ ਲੇਖੇ ਲਾਏ ਬਿਲਾਲੂ ਖੂਨ ਕੇ ਸੋਲੇ ਗਾਵੇ ਨਾਨਕ ਰਤ ਕਾ ਖੁੰਗੂ ਪਾਏ ਬਿਲਾਲੂ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਪਾਪ ਸੱਚੜਾ ਨਹਿ ਕਰੇਂਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੇ ਹਿੰਦੁਸਤਾਨ ਸਲਾਮ ਸੀ ਬੋਲਾ ਆਮਣ ਠੱਤੇ ਜਾਣ ਸਥਾਨ ਮੈਂ ਹੋਰ ਵੀ ਉੱਠਸੀ ਮਰਦ ਕੇ ਚੇਲਾ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸਹਿਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰਤਨੀ ਸੁਲਾਹਿਓ ਸੱਚ ਸਭ ਉੱਪਰ ਹਰਤਨੀ ਜਿਸ ਨਾਹੀ ਕੋਈ ਸ੍ਰੀਕ ਕਿਸ ਲੇਖੇ ਹੋ ਗਣੀ ਰਹਾਉ ਹੋਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਕਰਤੇ ਵਿੱਚ ਵਰਤੇ ਨਾਨਕ ਆਪ ਛੁੱਟ ਕਿਉਂ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਘੁਮਾਵੇ ਬਫਾਵੇ ਦੁਤਮਤੀਆ ਜਬ ਆਵੇ ਬਲ ਮੰਚ ਕਾ ਝੂਠ ਤਬ ਜਾਣੇ ਜੈ ਜਗ ਜਿਤਿਆ ਐਸਾ ਬਾਜੀ ਸੰਸਾਰ ਨਚਤੇ ਹਰ ਨਾਮਾ ਖਿਨ ਖਿਨ ਮੈਂ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾਵੇਲਾ ਚਿਤ ਨ ਆਵੇ ਜਿਤ ਆਏ ਕਟੰਕ ਕਾਲ ਗਰਸੇ ਤਿਸ ਨਾਨਕ ਲੈ ਛਡਾਏ ਤਿਸ ਜਿਸ ਕਿਰਪਾ ਕਰ ਹਿਰਦੇ ਵਸੇ

ਮਾਲਕ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੀਮ ਨਾ ਜਾਣੀਏ ਵੱਡਾ ਬੇਪਰਵ

ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੁੱਝਿਆ ਸਦਾ ਇਕਸ।

ਗੁਰ ਰਸਨਾ ਅੰਮ੍ਰਿਤ ਬੋਧ ਦੇ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਾਜਾ।

ਨਾਨਕ ਕਹਿਤ ਪੁਕਾਰ ਕੇ ਗੋ ਪ੍ਰਭ ਸਰਨਾਇ ਤਲੰਗ ਬਾਣੀ ਭਗਤਾਂ ਕੇ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੇਦ ਕਤੇ ਵੇ ਪੁੱਤਰਾ ਪਾਹੇ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜਹ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਪਰੇਸਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਆਏ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬੇਖਬਰ ਬਾਦਕ ਬਕਾਏ ਹੱਕ ਸੱਚ ਖਲਕ ਖਲਕ ਮਿਆਨੇ ਸਿਆਮ ਮੂਰਤ ਨਾਹੀਂ ਅਸਮਾਨ ਮਿਆਨੇ ਰਹਿਣ ਦਰੀਆਂ ਰਹਿਣ ਦਰੀਆਂ

0: ਹਜੂਰ ਦਰ ਪੈਸ ਤੂੰ ਮਨੀ ਦਰਿਆਓ ਤੂੰ ਦਹਿੰਤ ਤੂੰ ਵਿਸਿਆ ਤੂੰ ਤਨੀ ਦੇ ਲਹਿ ਨਾ ਏਕ ਤੂੰ
1: ਬਲ ਬਲ ਜਾਓ ਬਲ ਬਲ ਜਾਓ ਨੀਕੀ ਤੇਰੀ ਬੇਗਾਓ ਕੁਜਾ ਅਮਦ ਕੁਜਾ ਰਫਤੀ ਕੁਜਾ ਮੈਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਚੰਦੇ ਹਜ਼ਾਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਵਲੈ ਵਰਨਾ ਆਸਪਤ ਗਜਪਤ ਨਰਹਰ ਨਰਿੰਦ ਨਾਮੈ ਕੈ ਸੁਆਮੀ ਮੀਰ ਮੁਕੰਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਤਾ ਇਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਓ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥੀਏ ਇਨਵਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨਬਿਦ ਸਾਹਿਬ ਰਵਤ ਰਹੇ ਕਹਿੰਦੇ ਕਹੇ ਕਹਿ ਜਾਵੈ ਤੁਮ ਸਰ ਅਵਰ ਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਸੂਈ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੀ ਰਾਵ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰੇ ਸੁਚਾਕਰੋਏ ਜਲ ਥਲ ਮਹੀ ਅਲ ਰਵ ਰਿਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਸੋਹੀ ਮਹੱਲਾ ਪਹਿਲਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹੇ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇਸੂ ਧੋਵਾ ਤਿਸ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਦੇਖਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵੜੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮੈਂਜਨ ਦੇਖ ਭੁਲਨ ਸਿਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾਂ ਹਉ ਚੜ ਲੰਘਾ ਕਿੱਤ ਚਾਕਰੀਆਂ ਚੰਗਿਆਈਆਂ ਔਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜੁਲਾ ਜਿਤ ਲੰਘੇ ਬਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵਣ ਗੰਠੜੀਐ ਮੇਲੇਗਾ ਸੋਈ ਮਿਲਿਆ ਹੋਈ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ ਸਾਚਾ ਸੋਈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰ ਬਚਨੀ ਫਲ ਪਾਇਆ ਸਹਿ ਕਹਿ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀਓ ਸੋਹੋ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੈ ਭਾਓ ਤਿਨਾ ਸਵਾਰਸੀ ਸੁਖੀ ਕਰੇ ਪਸਾਓ ਦੁਖ ਵਿਸਾਰਸੀ ਸਹਿ ਸਹਿ ਮੂਲੇ ਨਾਹੇ ਸਰਪਰਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਓ ਦੇਵੇ ਦੇਖਿਆ ਚਾਲੇ ਸਤਿਗੁਰ ਭਾਏ ਭਵੈ ਨਾ ਭਿਖਿਆ ਜਾਂ ਕੋ ਮਹਿਲ ਹਜ਼ੂਰ ਦੂਜੈ ਨਿਵੇ ਕਿਸ ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ ਛੁੱਟੇ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਘੱਲੇ ਆਣੇ ਆਪ ਜਿਸ ਨਾਹੀਂ ਦੂਜਾ ਮਤੇ ਕੋਈ ਢਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਆ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੀਰਾ ਸੱਦੜਾ ਸੁਣੀਜੇ ਭਾਈ ਜੀ ਕੋ ਬਹੇ ਅਲਾਇ ਰਹਾਓ ਜੈਸਾ ਬੀਜੇ ਸੋ ਲੁਣੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਨਿਸਾਣੇ ਜਾਏ ਤੈਸੋ ਜੈਸਾ ਕਾਢੀਏ ਜੈਸੀ ਕਾਰ ਕਮਾਏ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬੈ ਕਰੀ ਜੀ ਕੋ ਲੈ ਵਿਕਾਏ ਨਾਨਕ ਕੰਮ ਨਾ ਆਵੇ ਜੀਤ ਤਨ ਨਾਹੀ ਸੱਚਾ ਨਾਉ ਸੂਈ ਮਹੱਲਾ ਪਹਿਲਾ ਕਰ ਸਤਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਯੋਗ ਨਾ ਖਿੰਥਾ ਯੋਗ ਨਾ ਡੰਡੈ ਯੋਗ ਨਾ ਭਸਮ ਚੜਾਈਐ ਯੋਗ ਨਾ ਮੁੰਦੀ ਮੂੰਡ ਮੁੰਡਾਈਐ ਯੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਏ ਯੋਗ ਜੁਗਤ ਇਵ ਪਾਈਏ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮ ਸਰ ਜਾਣਾ ਜੋਗੀ ਕਹੀਐ ਸੋਈ ਰਹਾਓ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਐ ਯੋਗ ਨਾ ਦੇਸ਼ ਦਿਸ਼ਾਂਤਰ ਭਵੈ ਯੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਏ ਯੋਗ ਜੁਗਤ ਇਵ ਪਾਈਐ ਸਤਿਗੁਰ ਭੇਟੈ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈਐ ਨੇਚਰ ਝਰੈ ਸਹਿਜ ਤੁਨ ਲਾਗੇ ਘਰ ਹੀ ਪਰਚਾ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋਗ ਕਮਾਈਏ ਵਾਜੇ ਵੱਜ ਹੋ ਵਾਜੇ ਵੱਜ ਹੋ ਸਿੰਘੀ ਵਾਜੈ ਤਉ ਨਿਰਪਉ ਪਦ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤਉ ਪਾਈਏ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਰਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦੇਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘੱਟ ਹੀ ਪੀਤਰ ਸੋ ਸੋਹ ਤੋਲੀ ਇਨ ਵਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰਸਾਬਦ ਗੁਰੂ ਗੁਰ ਕੀ ਸਭ ਇੱਛਾ ਮਨ ਤਨ ਪੂਰੀਆਂ ਸਭ ਸਭ ਚੂਕਾ ਡਰ ਜਮ ਕੀ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੀ ਗੁਰਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟ ਕੇ ਰਹਾਓ ਸਤ ਸੰਗਤ ਊਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਧੋਵੈ ਪਗ ਜਨ ਕੀ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੀ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਪਉ ਜਨਮ ਮਰਨਾ ਮੇਟਿਓ ਗੁਰੂ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚਿਓ ਲਿਓ ਮੁੱਲ ਮਹਿੰਗਾ ਰਹਾਓ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਮੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਿਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੁਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਲੈ ਸੁਖ ਪਾਵੈ ਹਮ ਨਾਮ ਬਿਟੂ ਸਦ ਘੁੰਮਗਾ ਸੁਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬੌੜ ਨ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਭਰੇ ਦੁਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲੱਥ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨ ਹੋਈ ਆਂਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨ ਹੋਈ ਗਿਆਨੀ ਗੁਰਬਿਨ ਭਗਤ ਨ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੂਚੀ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਏ ਖੁਆਈ ਬਾਹਰ ਭੇਖ ਬਹੁਤ ਚਤਰਾਈ ਮਨੁਆ ਦਇ ਦਿਸ ਧਾਵੈ ਹਉਮੈ ਵਿਆਪਿਆ ਸ਼ਬਦ ਨ ਚੀਨੇ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਕੋ ਬੂਝੈ ਏਕ ਸਮਾਹੇ ਸਮਾਏ ਸੂਹੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤ੍ਰਿਸ਼ਨਾ ਅਗਨ ਬੁਜੀਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤਸੰਗਤ ਮਿਲ ਹਰ ਰਸ ਪਾਈ ਤੁਰਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁੱਠਾ ਮੇਲੇ ਹਰ ਭਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਧ ਨਰ ਕੂਰਾ ਹੋਏ ਜੇ ਸੂ ਲੋਚੇ ਰੰਗ ਨਾ ਹੋਵੈ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਿਜ ਸਮਾਏ ਹਰ ਰਸ ਜਨ ਚਾਖ ਜੇ ਭਾਈ ਤਉ ਕਤ ਅਨਤ ਸਾਧ ਲੋ ਭਾਈ ਰਹਾਉ ਗੁਰਮਤਿ ਰਸ ਰਾਖੋ ਉਰਧਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮਹੱਲਾ ਚੌਥਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਜ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕ੍ਰਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੂਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਬਰਨ ਪਏ ਪਗ ਆਏ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਛੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਜਾਂ ਨਾਨਕ ਤਿਨ ਕੋ ਆਂਦਿਨ ਪਰਸੈ ਜੇ ਕਿਰਪਾ ਕਰੇ ਹਰ ਰਾਏ ਸੂਈ ਮਹੱਲਾ ਚੌਥਾ तिनी अंतर हर आराध्या, जिन को तुर लिखया लेखत लिलारा, तिनकी बखीली कोई क्या करे, जिनका अंग करे मेरा हर करतारा, हर हर त्याए मन मेरे, मन त्याए हर जन्म, जन्म के सब दुख निवारण हारा, रहाव तुर भगत जना को बख्शया, हर अमृत भगत भंडारा, मूर्ख होवै सो उनकी रीस करे, तिस हालत पालत मोहकारा, से भगत से सेवका जिन हर नाम प्यारा, तिनकी सेवा ते हर पाइय, सिर निंदक कै पवै शारा, जिस घर विरती सोई जाने, जागत गुर नानक पूछ करो विचारा, चौ पीढ़ी आद जुगाद वखीली किने न पायो, हर सेवक पाए निस्तारा, सोई महला चौथा, जिथे हर आराधिये तिथे हर मित सहाई, गुर किरपा ते हर मन वसै, होरत बिद लिया न जाई, हर तन सांची है भाई, जे हालत पलत हर होए सखाई, रहाओ सत संगति संग हर तन खटिए, होरथ है होरत उपाय, हर तन किते न पाई, हर रतने कावा पारिया, हर रतन तन विहाजै, कच्चे केवा पारिये वाक, हर तन लिया न जाई, हर तन रतन जवेहर माणक, हर तन नाल अमृत बेले वत्ते, हर भगती हर लिवलाई, हर तन अमृत वेले वत्ते का बीजिया, भगत खाए खर्चे रहे निखुटे नाही, हालत पलत हर तन की भगता को मिली वड्याई, हर तन निरपौ सदा सदा अस्थिर है, साचा इहो हर तन अग्नि तस्कर पाणिय, जम दूते किसे का गवाया न जाई, हर तन को चक्का नेड़ न आवई, जम जा गाती डन न लगाई, साक्ती पाप करके विख्या तन संचिया, तिन एक विख नाल न जाई, हलत बिच साकत दुहिले पए, हथो छुड़क गया अगे पलत साकत, हर दर गए ढोई न पाई, इस हर तन का साहो हर आप है संतो, जिसनु दे सो हर तन लद चलाई, इस हर तने का टूटा कदे न आवई, जन नानक को गुर सोजी पाई, सुई महला चौथा, जिसनु हर सो प्रसन्न होए, सो हर गुणा रवै, सो भगत सो परवान, तिसकी महिमा क्या वर्णिय, जिसके हृदय वस्या हर पुरख भगवान, गोबिंद गुण गाइए जियो लाए, सतगुर नाल ध्यान रहाओ, सो सतगुरु सा सेवा सतगुरु की सफल है, जिसते पाइए परम निदान, जो दूजे पाए सागत कामना, अर्थ दुर्गंध सरेव दे, सो निफल सब अज्ञान, जिसनु प्रतीत होवे तिसका गाव्या थाए पवै, सो पावै दर गयमान, जो बिन प्रतीति कपटी कूड़ी कूड़ी अखी मीट दे, उनका उतर जाएगा झूठ गुमान, जीता जियो पिंड सब तीरा, तू अंतर जामी पुरख भगवान, दासन दास कहे जन नानक, जीहा तू कराए तिया हो करी वख्यान, सुही महला चौथा कर सतवा, एक ओंकार सतगुर प्रसाद, तेरे कवन कवन गुण कह कह गावा, तू साहिब गुणी निधाना, तुमरी महिमा वर्णन साको, तू ठाकुर ऊच भगवाना, मैं हर हर नाम तर सोई, ज्यों पावे तो राख मेरे साहिब, मैं तुझ बिना वरना कोई रहाओ, मैं तान दीवान तू है मेरे स्वामी, मैं तुद आगे अरदास, मैं होर थाहो नाही, जिस पै करो बेनंती, मेरा दुख सुख तुझ ही पास, बिचे धरती बिचे पानी, बिच काष्ट अग्न त्रीजै, बकरी सिंह एक तय थाए राख, मन हर जप भ्रम पाओ दूर कीजै, हर की वड्याई देखो हो संतो, हर निमाण्य मान दिवाए, जो धरती चरण तले ते ऊपर आवै, त्यों नानक साजना जगत आण, सब पैरी पाए सुही महला चौथा, तू करता सब किश आपे जाने, क्या तुद पै आग सुनाइए, बुरा भला तुद सब किश सूझै, जेहा को करे तेहा को पाइए, मेरे साहिब तू अंतर की बिद जाने, बुरा भला तुद सब किश सूझै, तुद भावै तिमें बुलावै, रहाओ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੈ ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੀਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੀਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮੇਲੈ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਭਏ ਗੁਰ ਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨਕੇ ਹੋਮੈ ਰੋਗ ਗਏ ਰਹਾਉ। ਬ੍ਰਹਮਾ ਵਿਸ਼ਨ ਮਹਾਂਦੇਉ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ ਜਿਨ ਕਉ ਜਨਮ ਮਰਨ ਦੁਖ ਪਾਰੀ। ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕਉ ਹਉ ਬਲਿਹਾਰੀ। ਜਿਨ ਸ੍ਰੇਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਵੀਕਸੈ ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਵ ਰਜਾਈ ਕਿਛ ਕੀਜੇ ਜੇ ਕਰ ਸਕੀਏ। ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਰ ਭਾਵੈ ਤਿਉ ਰੱਖੀਏ। ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼ ਰਹਾਉ। ਸਭ ਜੀਉ ਪਿੰਡ ਦੀਆ ਤੁਧ ਆਪੈ ਤੁਧ ਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਵਾਵੈ ਜਿਹਾ ਤੁਧ ਧੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰੈ ਸੇ ਰੋਵੈ। ਹਰ ਕੀ ਵਡਿਆਈ ਹਉ ਆਖ ਨਾ ਸਾਕਾ ਹਉ ਮੂਰਖ ਮੁਗਦ ਨੀ ਚਾਣ। ਜਾਂ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ। ਰਾਗ ਸੂਹੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾ ਸਾਰਾ ਤਬ ਏਕੋ ਏਕ ਅੰਕਾਰਾ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਇਓ ਉਹ ਕਤ ਤੇ ਆਇਓ ਰਹਾਓ। ਜਲ ਤੇ ਉੱਠੇ ਅਨਕ ਤਰੰਗਾ ਕਣਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾ ਕੇ ਤੇ ਏਕ ਅੰਕਾਰਾ। ਸਹਿਸ ਘਟਾਮੈ ਏਕ ਆਕਾਸ ਕੱਟ ਪੂਟੇ ਤੇ ਉਹੀ ਪ੍ਰਗਾਸ। ਪਰਮ ਲੋ ਮੋਹ ਮਾਇਆ ਵਿਕਾਰ ਪ੍ਰਮ ਛੂਟੇ ਤੇ ਏਕ ਅੰਕਾਰ। ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ। ਗੁਰਪੂਰੇ ਹੋਮੇ ਮਲ ਧੋਈ ਕਹੁ ਨਾਨਕ ਮੇਰੀ ਪਰਮ ਗਤ ਹੋਈ। ਸੂਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਈ। ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ। ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਿਪਾਲਾ ਰਹਾਉ। ਜਲ ਥਲ ਮਹੀਅਲ ਰਿਹਾ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ। ਲੋਕ ਪਤਿਆਰੇ ਕਛੂ ਨਾ ਪਾਈਏ ਸਾਚ ਲੱਗੇ ਤਾਂ ਹਉਮੈ ਜਾਈਏ। ਜਿਸ ਨੂੰ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ। ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਹੈ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ। ਸੂਈ ਮਹੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰਿਯ ਸੋ ਰਾਤੀ ਰਲੀਆਂ ਮਾਨੈ। ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਬ ਗਹੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨਮੁਖ ਦੁੱਖ ਪਾਵੈ। ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਿਹਾ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਵਨ ਕਹਾਂ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸਿਗਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤਬੋਲ ਮੁਖ ਖਾਇਆ ਕੰਗਨ ਵਸਤ੍ਰ ਗਹਿਣੇ ਪਨੇ ਸੁਹਾਵੈ ਤਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ ਗੁਣ ਕਾਮਨ ਕਰ ਕੰਤ ਰਿਝਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ ਸੁਨ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਧ ਹੀਰੋ ਧੀਰੇ ਕਿਨ ਬਿਧ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ ਏਕ ਸੇਜ ਵਿਛੀ ਧਨ ਕੰਤਾ ਤਨ ਸੂਤੀ ਪਿਰ ਸਦ ਜਾ ਕੰਤਾ ਪੀਓ ਮਧਰੋ ਧਨ ਮਤਵੰਤਾ ਤਨ ਜਾਗੇ ਜੇ ਪਿਰ ਬੋਲ ਅੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਦ ਸੰਤਰ ਮੈਂ ਸਗਲੇ ਝਾਗੈ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੈ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੈ ਭਇਓ ਕਿਰਪਾਲ ਸੰਤ ਸੰਗ ਮਿਲਾਇਆ ਬੁੱਝੀ ਤਪਤ ਘਰੈ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਹਾਇਆ ਕਹੁ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾ ਤੈ ਪਿਰ ਹੈ ਭਾਈ ਖੋਲਿਓ ਕਪਾਟ ਤਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੀ ਦਾ ਤਾਰੇ ਬੈ ਖਰੀਦ ਕਿਆ ਕਰੇ ਚਿਤਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ ਜੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਿਝਾਵੋ ਬਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਹੀਏ ਮਨ ਤਰਸੇ ਚਿਰ ਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰੇ ਨਾਰੇ ਜਾਂ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਉਤਾ ਜੋ ਪ੍ਰਹਿ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਠੀਸਾ ਰਹਾਓ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮੈਲੀ ਨਿਕ ਨਾ ਆਵੈ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੁ ਨਾਨਕ ਪ੍ਰਭ ਬਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੀਲਾ ਪੈ ਪੈ ਸੋਇਆ ਅਵਸਰ ਆਪਣਾ ਬੁੱਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ ਲੋਭ ਲਹਿਰ ਕੋ ਬੇਗਸ ਫੂਲ ਬੈਠਾ ਸਾਜਨਾ ਕਾ ਦਰਸ਼ਨ ਡੀਠਾ ਕਹੂੰ ਨਾ ਸਮਝੇ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਰਾਹੀ ਰੇ ਭੇਖਤ ਅੰਧੈ ਛੋਟ ਜਾਏ ਝੂਠੇ ਸਭ ਧੰਦੇ ਰਹਾਓ ਕਹੋ ਨਾਨਕ ਪ੍ਰਭ ਬਖਸ਼ ਕਰੀਜੇ ਕਰ ਕਿਰਪਾ ਮੋਏ ਸਾਧ ਸੰਗ ਦੀਜੇ ਤਉ ਕਿਛ ਪਾਈਏ ਜੋ ਹੋਈਏ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਨਾ ਰਹਾਓ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕੁਰ ਨਦਰ ਨਾ ਆਵੈ ਗਲ ਮੈਂ ਪਾਹਣ ਲੈ ਲਟਕਾਵੈ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੈ ਖਪ ਖਪ ਮਰਤਾ ਰਹਾਓ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹੁਣ ਲੈ ਉਸ ਕੋ ਡੁੱਬਤਾ ਗੁਨਹਗਾਰ ਲੂਣ ਹਰਾਮੀ ਪਾਹਣ ਨਾਵ ਨ ਪਾਰ ਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਬਿਧਾਤਾ ਸੂਹੀ ਮਹੱਲਾ ਪੰਜਵਾਂ लालन रव्या कंवर गतीरी सखी बतावो मुझे मतीरी सुहब सुहब सुहूबी अपने प्रीतम के रंग रती रहाओ पाप मलोवो संग नैन पतीरी जहां पटावो जाओ ततीरी जप तप संजम दियो जतीरी एक निमख मिलावो मोहे प्राण पतीरी मान तान ओह बुद्ध हतीरी सा नानक सुहाग वतीरी सुही महला पंजवा तू जीवन तू प्राण अधारा तुझ ही पेख पेख मन सा धारा तू साजन तू प्रीतम मेरा चिते न बिसरे काहू बीरा रहाओ बै खरीद हो दासरो तेरा तू भारो ठाकुर गुणी गहेरा कोट दास जाके दरबारे निमख निमख वसे तिन नाले हो किछ नाही सब किछ तीरा ओत पोत नानक संग बसेरा सुही महला पंजवा सूख महल जाके ऊच दुआरे ता मैं वासै भगत प्यारे सहज कथा प्रभ की अत मीठी विरले काहू नेत्रो डीठी रहाओ तै गीत नाद आखारे संगा उहां संत कर है हर रंगा तै मरण न जीवन सोग न हरखा साच नाम की अमृत वरखा गोहज कथा ए गुरते जानी नानक बोलै हर हर बाणी सुही महला पजवा जाके दर्शन पाप कूट उतारे पेटर संग एहो भव जल तारे ओह साजन ओए मीत प्यारे जो हमको हर नाम चितारे रहाओ जाका शब्द सुनत सुख सारे जाकी टहल जमदूत बिदारे जाकी तीरक इस मने सुधारे जाके सिमरन मुख उजलारे प्रभ के सेवक प्रभ आप सवारे सरण नानक तिन सद बलिहारे सुही महला पंजवा रहन न पावै सुर नर देवा ऊठ सिधाए कर मुन जन सेवा जीवत पेखे जिनी हर हर त्याया साध संग तिनी दर्शन पाया रहाओ बाद सा सा वापारी मरना जो दिसे सो काल है खरना कूड़े मोहे लपट लपटाना छोड़ चलिया ता फिर पछताना कृपा निदान नानको करहो दात नाम तेरा जपी दिन रात सुही महला पंजमा कट कट अंतर तुम्हें बसारे सगल समग्री सूत तुम्हारे तुम प्रीतम तू प्रीतम तू प्राण अधारे तुम ही पेख पेख मान बिगसारे राहाओ अनक जोन भ्रम भ्रम भ्रम हारे ओढ़ गही अबसाद संगारे अगम अगोचर अलख पारे नानक सिमरे दिन रह नारे सुही महला पंजवा कवन काज माया वड्याई जाको बिनसत बार न काई इहो सुपना सोवत नहीं जानै अजेत व्यवस्था मैं लपटानै रहाओ महा मोहयो मोहयो गावारा पेखत पेखत ऊठ सिधारा ऊज ते ऊज ताका दरबारा कई जंत बनाहे उपारा दूसर हुआ ना को होई जप नानक प्रभ इको सोई सुही महला पंजवा सिमर सिमर ताको हो जीवा चरण कमल तेरे तोए तोए पीवा सो हर मेरा अंतर जामी भगत जनाके संग स्वामी रहाओ सुन सुन अमृत नाम त्यावा आठ पैर तेरे गुण गावा पीख पीख लीला मन आनंदा गुण अपार प्र परमानंदा जाके सिमरन कछ भाव ना व्यापै सदा सदा नानक हर जापै सुही महला पंजवा गुर के बचन दे ध्यान धारी रसना जाप जपो बनवारी सफल मुहूर्त दर्शन बलिहारी चरमर चरण कमल मन प्राण अधारी रहाओ साध संग जन्म मरण निवारी अमृत कथा सुन करण अधारी काम क्रोध लोभ मोह तजारी दृढ़ नाम दान इसनान सुचारी कहो नानक इह तत् विचारी राम नाम जप पार उतारी सुही महला पंजवा लोभ मोहे मगन अपराधी करन हार की सेव न साधी पतित पावन प्रभ नाम तुम्हारे राख लियो मह निर्गुणियारे रहाओ तू दाता प्रभ अंतर जामी काची दे मानुख अभिमानी स्वाद बाद ईरख मद माया हिन संग लाग रतन जन्म गवाया दुख भंजन जग जीवन हर राया सगल त्याग नानक शरणाया सुही महला पंजवा ਦੇਖਤ ਚਾਖਤ ਕਹੀਅਤ ਅੰਧਾ ਸੁਨੇਤ ਸੁਣੀਐ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੂਟੈ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰੱਖੈ ਪੁਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹਿ ਮਾਦਾ ਮਹਾਂਕਰਤ ਮਹਿਨਿਕਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੁਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਇ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਉਦੁੱਤਰ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਬ੍ਰਹਮ ਪਛਾਣੈ ਜੋ ਕਿਛ ਕਰੇ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੇ ਵਸੈ ਮੁਰਾਰੀ ਸੁਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਇ ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਕੀ ਸੇਵਾ ਕਰਹੋ ਦਿਨ ਰਾਤ ਸੂਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕੋ ਸਾਧ ਬਲ ਜਾਵੈ ਸੁਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਕਾ ਅੰਤਰਜਾਮੀ ਰਹਾਓ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਰਹਾ ਜਨਮ ਜਨਮ ਕੇ ਕਿਲ ਵਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੁਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਾਓ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਹੇ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੁਹੀ ਮਹੱਲਾ ਪੰਜਵਾ ਮੀਤ ਸਾਜਨ ਸੁਤ ਬੰਧਵ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਵਦ ਤਿਸ ਬੇਦਤ ਨਾਇ ਹਰ ਚਰਨ ਸਰਨ ਗੜਕੋਟ ਹਮਾਰੇ ਕਾਲ ਕੰਟਕ ਜਮ ਤਿਸੇ ਨਾ ਬਿਦਾਰੇ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੁਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਵਿਨੋਦ ਮੰਗਲ ਸੁਖਤਾਹਾ ਚਲ ਸਖੀ ਪ੍ਰਭ ਰਾਵਣ ਜਾਹਾ ਸਾਹ ਜਨਾ ਕੀ ਚਰਨੀ ਪਾਹਾ ਰਹਾਉ ਕਰ ਬੇਨੰਤੀ ਜੰਤੂਰ ਬਾਸ਼ਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਨ ਸਮਾਹਾ ਸੁਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ ਸੁਣ ਮਨ ਤਨ ਤੁਜ ਸੁਖ ਦੇਖ ਲਾਵੋ ਹਰ ਅਨਕ ਬਿੰਜਨ ਤੁਜ ਭੋਗ ਪਹੁੰਚਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ ਲੋਭ ਮੁਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੀ ਸੁਹੀ ਮਹੱਲਾ ਪੰਜਵਾਂ ਅਨਕ ਬੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਕ ਮਹਾਂ ਬਿਕਰਾਲਾ ਖਿਨ ਮੈਂ ਦੂਰ ਕੀਏ ਦੇ ਅਲਾ ਸੋਗ ਰੋਗ ਬੇਪਤ ਅਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਸੁਈ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੁਸੈ ਦੁਨੀ ਨਾ ਜਾਏ ਸਰਵ ਨਿਰੰਤਰ ਇੱਕੋ ਜਾਗੈ ਜਿਤ ਜਿਤ ਲਾਇਆ ਤਿਤ ਜਿਤ ਕੋ ਲਾਗੈ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਸੁਹੀ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ सदा सदा जपिए हर नाम, पूर्ण होवै मन के काम, रहाओ प्रभ अविनाशी रैण, दिन गाओ जीवित मर्द निचल पावै थाओ, सो साहो सेव जित तूट नावै, खाद खर्चत सुख अनद बिहावै, जग जीवन पुरख साध संग पाया, गुर प्रसाद नानक नाम त्याया, सुही महला पंजवा, गुर पूरे जपै दयाल, दुख बिनसे पूर्ण पई काल, पेख पेख जीवां दर्स तुम्हारा, चरण कमल जाई बलिहारा, तुझ बिन ठाकुर कवन हमारा, रहाओ साध संगत सुप्रीत बन आई, पूर्व कर्म लिखित तुर पाई, जप हर हर नाम अचरज प्रताप, जाना साके तीने ताप, निमख न बिसरे हर चरण तुम्हारे, नानक मांगी दान प्यारे, सुही महला पंजवा, से संजोग करो मेरे प्यारे, जित रसना हर नाम उचारे, सुन बेनंती प्रभ दीन दयाला, साध गावै गुण सदा रसाला, रहाओ जीवन रूप सिमरन प्रभ तीरा, जिस कृपा करे वसै तिस नेरा, जन की भूख तेरा नाम आहार, तू दाता प्रभ देवनहार, राम रमत संतन सुख माना, नानक देवनहार सो जाना, सुही महला पंजवा, बहती जात कदे दृष्ट न धारत, मिथ्या मोह बदै नित पारच, माधवै भज दिन नित

ਲਿਖਤ ਹੋਏ ਤਾਂ ਪਾਈਐ ਸਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸਾਂਤਰ ਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜਿਤ ਤੂੰ ਲਾਵੇ ਤਿਤ ਤਿਤ ਲਗਨਾ ਜਾਂ ਤੂੰ ਦੇ ਤੇਰਾ ਨਾਉ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੀ ਰਾਮ ਰਸਾਇਣ ਅੰਦਿਨ ਮਾਤੀ ਬਾਹਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੋਹ ਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੇ ਅਸਥਿਰ ਕੀਨੇ ਰਹਾਉ ਗੁਣ ਗਾਵਤ ਜੁਤ ਅਵਿਨਾਸੀ ਤਾਂ ਤੇ ਕਾਟੀ ਜਮਕੀ ਫਾਸੀ ਕਰ ਕਿਰਪਾ ਲੀਨੇ ਲੜਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੂਈ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਿਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੈ ਸੰਤ ਰਵਾਲਾ ਸੂਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੈ ਨਵਾਂ ਨਿਰੋਆ ਨਾਨਕ ਰੱਖਾ ਆਪੇ ਹੋਆ ਸੂਹੀ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨ ਪਾਈ ਅਨਕ ਜਨਮ ਬੀਤਿਅਨ ਭਰਮਾਈ ਕਰ ਵਾਸਨ ਦੇਵੇ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੇ ਕਿਰਤ ਭਭਾਈ ਸੁਣ ਸਾਜਨ ਸੰਤ ਜਨ ਭਾਈ ਚਾਰਣ ਸਰਣ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤੇ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਓ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬਟਪਨਾ ਮਾਇਆ ਲਪਟਾਏ ਪੀਸਨ ਪੀਸ ਓਟ ਕਾਮਰੀ ਸੁਖ ਮਨ ਸੰਤੂ ਖਾਏ ਐਸੋ ਰਾਜ ਨਾ ਕਿਤੇ ਕਾਰ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ ਪਾਠ ਪਟੰਬਰ ਬਿਰਤਿਆਂ ਜੈ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧਨ ਤਿਸਕਾ ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢਲਾਵੋ ਸੀਸ ਨਿਹਾਰੋ ਚਰਨ ਤਾਲ ਧੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਿਮਾਨ ਸਰਨੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨਹਿ ਪੁਨਹਿ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸਿੰਚੋ ਬੰਧੋ ਬਾਰ ਬਾਰ ਚਿਤੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ ਰਾਖ ਲਿਓ ਬਖਈ ਜਿਉ ਦੇਹੋ ਆਪਣਾ ਨਾਉ ਰਹਾਉ ਜਾਂ ਤੇ ਨਾਹੀਂ ਕੋ ਸੁਖੀ ਤਾ ਕਹਿ ਪਾਛੇ ਜਾਓ ਛੋੜ ਜਾਏ ਸੋ ਜੋ ਸਗਲ ਕੋ ਫਿਰ ਫਿਰ ਲਪਟਾਉ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨਹਿ

ਗੁੜ ਦੇ ਰਹਿੰਦੇ ਨੂੰ ਆਖਿਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕੋਲ ਕਸ਼ੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਵਾਹਿਗੁਰੂ।

ਨਾਨਕ ਬਦਰਾ ਮਾਲਕਾ ਪੀਤਰ ਧਰਿਆਣ ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੀ ਤਨ ਚੋਰ ਇੱਕ ਭਾਉ ਲਥੀ ਨਾਤਿਆਂ ਦੋਏ ਪਾ ਚੜੀਅਸ ਹੋਰ ਬਾਹਰ ਧੋਤੀ ਤੂੰਬੜੀ

ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੀਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟਨਾਲੇ ਜੀਤੇ ਜੀਤੀ ਵਣਜਾਰੇ ਖੁੱਲੇ ਹੱਟ ਹੋਆ ਵਾਹ ਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਾਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਫੇਦਾਂ ਸੇ ਬੰਨ ਦੇਹੋ ਬੱਗਾ ਤਵੇਕਣਾ ਕਾਲਿਆ ਕਾਲੇ ਬੰਨ ਅੰਧੇ ਅਗਲੀ ਬਾਰੇ ਮੂਰਖ ਅੰਧ ਗਿਆਨ ਗੰਗ ਨਦੀ ਬਾਰੇ ਕਵਿਤ ਪਾਵੇ ਮਾਣ ਪੌੜੀ ਕਾਇਆ ਗੁਰ ਬਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਈ ਭੈਣ ਹੋਵੇ ਵਿੱਚ ਵਿਆਪੇ ਕਿਉ ਮਨ ਚਰਨ ਦੁਰਲੱਭ ਸਾਹ ਮਨ ਮੁੱਖ ਸੰਤਾਪੈ ਜਿਸ ਆਪ ਬੁਝਾਏ ਸੋ ਬੁਝ ਸੀ ਜੇ ਸਤਿਗੁਰੂ ਸਾਹਿਬ ਥਾਪੈ

ਮਹੱਲਾ ਪਹਿਲਾ ਵਾਗਾ ਗੁਰਗ ਸਿੰਘੀਆ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਹੈ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹਾਂ ਤਿੰਨਾਂ ਬਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਹੋਮੇ ਝਗੜਾ ਪਾਈ ਅੰਨਾ ਝਗੜੇ ਚੱਖ ਮੋਇਆ ਗੁਰਮੁਖ ਝਗੜ ਚੁਕਾਇਨਾ ਇੱਕੋ ਰਬ ਰਿਹਾ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਹਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇਹ ਮਾਹੈ ਤੂੰ ਸਮਰੱਥ ਦਤਾਰ ਹੋਮੇ ਗਰਬ ਨਵਾਰੀਏ ਕਾਮ ਕ੍ਰੋਧ ਹੰਕਾਰ ਲਭ ਲੋਭ ਪਾਰ ਜਾਲੀਏ ਨਾਮ ਮਿਲੇ ਆਧਾਰ ਅਹਿਨਸ ਨਾਮ ਨਦ ਨਿਰਮਲਾ ਮੈਲਾ ਕਊ ਨਾ ਹੋਏ ਨਾਨਕ ਇਹ ਵੈਦਾ ਛੁੱਟੀ ਗਏ ਨਦਰ ਤਰੀ ਸੁਖ ਹੋਏ ਮਹੱਲਾ ਪਹਿਲਾ ਇੱਕ ਕੰਤ ਸਬਾਈਆ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ ਸਭੈ ਕੰਤ ਰਤੀਆ ਮੈਂ ਦਗਣ ਕਿੱਤ ਮੈਂ ਤਨ ਅਗੁਣ ਗਿੱਤੜੇ ਖਸਮ ਨਾ ਫਿਰ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਨ ਕਉ ਸਿਫਤ ਨਾ ਕਹਿਵਾਤ ਸਭ ਰਤੀ ਸੁਹਾਗਣੀ ਇੱਕ ਮੈਂ ਦਹਾਗਣ ਰਾਤ ਪੌੜੀ ਦਾਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਹੋ ਮਲਾਹੇ ਜਨ ਪਾਵੇ ਨਾਮ ਹਰ ਆਂਦਨ ਸ਼ਬਦ ਵਜਾਹੇ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਹੇ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਛੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਜਾਹ ਸੁਨੇ ਘਰ ਕਾ ਪਹੁਣਾ ਜੋ ਆਇਆ ਤੋ ਜਾਓ ਮਹੱਲਾ ਪਹਿਲਾ ਸਹ ਅਲਾਂਬੈ ਦਿਨੈ ਕਹਿ ਰਾਤੀ ਮਰਨ ਹੰਸ ਸਿਫਤ ਸਲੋਹਣ ਛੱਡ ਕਹਿ ਕਰੰਗੀ ਲਗਾ ਹੰਸ ਪੇਟ ਅਵੇਹਾ ਜੀਵਿਆ ਜਿਤ ਖਾਹ ਵਧਾਇਆ ਭੇਟ ਨਾਨਕ ਸੱਚੇ ਨਾਮ ਬੈਨ ਸਭੋ ਦਸਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਤ ਜਮ ਸਵਾਰਿਆ ਗੁਰਮੁਖ ਸੇਬ ਸਲਾਹੇ ਸੱਚਾਹੀ ਗੁਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਭਲੇ ਹਮੇਰਾ ਜਾਹੀ ਵੇਦ ਪਾਠ ਮਤ ਪਖਾਈ ਉਗਵੈ ਸੂਰ ਨਹ ਜਾਪੈ ਚੰਦ ਜਹੈ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬੈਨ ਬੂਝੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਪਿਤਾ ਬੋਲਣਾ ਨਿਤ ਨਿਤ ਹੋਏ ਖਵਾਰ ਨਾਨਕ ਪਾਹੀਏ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਆਹ ਜੇ ਪ੍ਰਭੂ ਸੁ ਲਾਹੇ ਆਪਣਾ ਸਿਰ ਸੋਭਾ ਪਾਹੇ ਹੋ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬੋਲੀ ਗੁਣ ਉਚਰੈ ਸੱਚਾ ਸੁਖ ਪਾਹੇ ਮੇਲ ਪਿਆਹ ਚਰੀ ਪਛੋਨਿਆ ਹੈ ਗੁਰਪੁਰਖ ਮੁਲਾਏ ਮਨ ਮਾਲਾ ਇਹ ਬਸੁੱਧ ਹੈ ਹਰ ਨਾਮ ਪਿਆਹੀ ਸਲੋਕ ਮਹੱਲਾ ਪਹਿਲਾ ਕਾਹਾ ਕੁਮਲ ਫੁੱਲ ਗੁਣ ਨਾਨਕ ਮਾਹਲ ਇੰਨੀ ਫੁੱਲੀ ਰੱਖ ਰਹੇ ਅਵਰ ਕਹੇ ਚੁਣੀ ਚੁਣੀ ਹੈ ਢਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਨ ਕਰ ਵਸਿਆ ਕੰਤ ਜਨ ਕੇ ਕੰਤ ਦਸਾ ਪੁਰੀ ਸੇ ਅਹਿਨਸ ਫਿਰੇ ਜਲੰਤ ਪੌੜੀ ਆਪੇ ਬਸ ਦਿਆ ਕਰ ਗੁਰੁ ਸਤਿਗੁਰ ਬਚਨੀ ਆਂਦਨ ਸੇ ਹੀ ਗੁਣ ਸਭਾ ਮਨ ਸੱਚ ਹੈ ਰਚਨੀ
ਸੋ ਬ੍ਰਹਮ ਮੇਰਾ ਬੇਅੰਤ ਹੈ ਅੰਤ ਕਿਨੇ ਨਾਲ ਜਾਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਸਹਿ ਸੋ ਫਲ ਪਾਸੀ ਸਭ ਭਰੇ ਜਤਨੀ ਸਲੋਕ ਮਹੱਲਾ ਪਹਿਲਾ ਪਹਿਲਾ ਬਸਾਨ ਤੇ ਅਗਨ ਮਨ ਪਹਿਲਾ ਮੋਲਿਓ ਸੋ ਹੈ ਜਿਤ ਮੋਲਿਆ ਸਭ ਮੋਲੀਏ ਹੈ ਤਿਸੇ ਨ ਮੋਲਿਓ ਕੋ ਹੈ ਮਹੱਲਾ ਦੂਜਾ ਪਹਿਲਾ ਬਸਾਨ ਤੇ ਅਗਨ ਮਨ ਤਿਸ ਕਹ ਕਰੋ ਵਿਚਾਰ ਨਾਨਕ ਸੋ ਸਲਾਈਏ ਸਭ ਸਹਿੰਦੇ ਹੈ ਆਧਾਰ ਮਹੱਲਾ ਦੂਜਾ ਮਿਲਿਆ ਨਾ ਮਿਲੇ ਮਿਲਿਆ ਜੇ ਹੋਏ ਅੰਤਰਗਾਤਮਾ ਜੇ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸਚਕਾਰ ਕੁਮਾਵੈ ਦੂਜੀ ਕਾਰ ਹੈ ਲੱਗਿਆ ਫਿਰ ਜੁਨੀ ਕਾਵੈ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੈ ਗੁਰ ਕੇ ਸ਼ਬਦ ਸਲਾਈਏ ਹਰ ਨਾਮ ਸਮਾਵੈ ਗੌਰ ਸੇਵਾ ਸਫਲ ਹੈ ਸੇਵਾ ਫਲ ਪਾਵੈ ਸਲੋਕ ਮਹੱਲਾ ਦੂਜਾ ਕੈਸੇ ਕੋਹੀ ਕੋਹੇ ਮੰਜਨ ਬਾਣੀ ਹੈ ਕਿਉਂ ਨਾ ਹਰੀਜੇ ਰੋਹੀ ਜਾਂ ਅਲੱਗ ਚਿੱਤ ਨਾ ਆਵੀ ਮਹੱਲਾ ਦੂਜਾ ਜਾਂ ਸੁਖ ਤਾਂ ਸੁਹਰਾਵੀਏ ਦੁੱਖ ਪੀ ਸਮਾਲਿਓ ਹੋਏ ਨਾਨਕ ਕਹਿ ਸਿਆਣੀਏ ਬਿਕੰਤ ਮੁਲਾਦਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤਰੀ ਵਡਿਓਹੀ ਤੂੰ ਅਗੰਮ ਦਿਆਲ ਅਗੰਮ ਹੈ ਆਪ ਲਿਹ ਮਲਾਈ ਤੁਜ ਬਨ ਬੈਲੀ ਕੋ ਮਹੀ ਤੂੰ ਅੰਤ ਵਿਦਾਈ ਤੇਰੀ ਸਰਨਾਗਤੀ ਤਨ ਲੈ ਮਲ ਛੁਡਾਈ

ਹਰ ਹਰ ਕਾ ਪਹਿਵਾਲਾ ਜੀਉ ਨਾ ਜਾਨੋ ਕਿਆ ਕਰਸੀ ਪੀਉ ਰਹਿਣ ਗਈ ਮਤ ਦਿਨ ਵੀ ਜਾਹੇ ਭਗਤ ਗਏ ਭਗ ਬੈਠੇ ਗਾਈ ਰਾਮ ਕੱਚੇ ਕਰ ਵਹਿ ਰਹੇ ਨਾ ਪੌੜੀ ਹੰਸ ਚੱਲਿਆ ਕਾਇਆ ਕਮਲਾਨੀ ਵਾਰ ਕੰਨਾ ਜੈਸੇ ਕਰਤੀ ਸ਼ਿੰਗਾਰਾ ਕਿਉਂ ਰਲੀਏ ਮਾਨੇ ਬਾਜੀ ਗੋਦਾਰਾ ਕਹਿ ਕਬੀਰ ਹੈ ਕਥਾ ਸਰਾਨੀ ਸੁਹੀ ਕਬੀਰ ਜੀ ਅਮਰ ਸਰਾਨੋ ਲੇਖਾ ਲੇੜਾ ਆਏ ਕਠਨ ਦੂਤ ਜਮ ਲੈੜਾ ਕਿਆ ਤੈਂ ਖਟਿਆ ਕਹਾਂ ਗਾਇਆ ਚਲੋ ਦੀਵਾਨ ਬੁਲਾਇਆ ਚੱਲ ਦਰ ਹਾਲ ਹੀ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਕਰੋ ਅਰਦਾਸ ਕਬ ਕੁਛ ਬਾਕੀ ਲਿਹੋ ਨਵੇਰ ਅੱਜ ਕੀ ਰਾਤੀ ਕੁਛ ਕੀ ਖਰਚ ਕੁਮਾਰਾ ਦਰਸ਼ਨ ਸੁਬਹ ਨਵਾਸ ਸੁਰਾਹੇ ਬਜ਼ਾਰ ਸਾਧ ਸੰਗ ਜਾਕ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਵਾਗਾ ਹੇਤ ਜਨ ਸਦਾ ਸਹਿਲ ਜਨਮ ਪਦਾਰਥ ਜੀਵਤ ਅਮਰ ਲੈ ਜਾਗਤ ਸੋਹਿਆ ਜਨਮ ਗਵਾਇਆ ਮਾਲ ਤਨ ਜੋਹਿਆ ਪਿਆ ਬੁਰਾਇਆ ਕਹੋ ਕਬੀਰ ਤਈ ਨਰ ਭੁੱਲੇ ਖਸਮ ਬੁਸਾਰ ਮਾਟੀ ਸੰਗ ਰੋਲੇ ਸੁਹੀ ਕਬੀਰ ਜੀਉ ਲਲਤ ਥੱਕ ਹੈ ਨੈਣ ਸਗਨ ਸਭ ਸੁਨ ਥੱਕ ਹੈ ਥੱਕ ਹੀ ਸੁੰਦਰ ਕਾਇਆ ਜਰਾ ਹਾਕੀ ਸਭ ਮਾ ਥਾਕੀ ਏਕ ਮਾ ਥਾਕ ਸੁਮਾਇਆ

ਹੋਂ ਜਬ ਹੈ ਕਰਮੈ ਸਤਸੰਗ ਜੇ ਘਟ ਜਾਏ ਤਾਂ ਪਾਉ ਨ ਜਾਸੀ ਹਰ ਕੇ ਚਰਨ ਨਵਾਸੈ ਜਿਸ ਕੋ ਸ਼ਬਦ ਵਸਾਹੇ ਅੰਤਰੰ ਚੁੱਕੈ ਤਸੇ ਵਿਆਸੰ ਹੋਮੈ ਬੂਝੇ ਚਾਕੜ ਖੇਲੈ।

ਢਾਲ ਜੋ ਜਾਣੇ ਪਾਸਾ ਸੂਹੀ ਲਾਲ ਤਕਬੀਰ ਜੀ ਐ ਕੋਟ ਪੰਚ ਮੰਗ ਹਾਲਾ ਜਿਵੇਂ ਨਹੀਂ ਮੈਂ ਕਿਸੀ ਕਿ ਬੋਹੀ ਐਸਾ ਦਿਨ ਦਿਖਾਲਾ ਹਰ ਕਹਿ ਲੋਕਾਂ ਕੋ ਮੋਕੋ ਨੀਤ ਤੁਸੀਂ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰੂ ਕਹਿ ਪੁਕਾਰਿਆ ਤਨ ਹੋਲੀਆ ਅਵਾਰੀ ਰਹਾ ਨੋ ਡਾਡੀ ਦਸ ਮੁਸਬ ਧਾਪੈ ਰਈਅਤ ਵਸੂਨਾ ਲੇਹੀ ਢੋਰੀ ਪੂਰੀ ਨਾਪੈ ਨਾਫੀ ਵਿਸਾਲਾ ਲੇਹੀ ਤਰਕਾਰੇ ਪੁਰਖ ਸਮਾਇਆ ਦੀਹਾ ਨਾਮ ਲਿਖਾਹੀ ਧਰਮ ਰਾਏ ਕਾ ਦਰਫ ਦਫ਼ਤਰ ਸੋਧਿਆ ਬਾਕੀ ਰਿਜਮ ਨਕਾ ਆਈ ਸੰਤਾਂ ਕੋ ਮਤ ਕੋਈ ਨੰਦ ਹੂੰ ਸੰਤ ਨਾਮ ਹੈ ਏਕ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਹ ਨਾਮ ਵਿਵੇਕ ਰਾਸ ਹੋਈ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਬਾਕੀ ਸੁਹਾਗੁਣ ਜਾਣ ਹੈ ਤਜ ਮਨ ਸੁਖ ਰਲੀਆਂ ਮਾਣ ਹੈ ਮਨ ਤੋਂ ਦੇਹ ਨਾਂਤ ਰੱਖੈ ਅਬਰਾ ਦੇਖ ਨ ਸੁਨੇ ਅਭਖ ਹੈ ਸੋ ਕਤ ਜਾਣੇ ਪੀਰ ਪੁਰਾਹੀ ਜਾਂ ਕਈ ਅੰਤਰ ਹੁੰਦਰ ਤੁਨਾ ਪਾਈ ਰਿਹਾ ਦੋਹੇ ਦਹਾਗਣ ਦੋਏ

ਸੰਗ ਨ ਸਾਥੀ ਕਵਨ ਅਕੇਲਾ ਹੂੰ, ਦੁਖੀਆ ਦਰਹੰਤ ਦਰ ਪਾਇਆ ਹੂੰ, ਬਖਤ ਬਿਆਨਸ ਜਵਾਬ ਨ ਪਾਇਆ ਹੂੰ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤੋ ਕਰੋ ਗਤ ਮੇਰੀ ਸੋਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਰਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਗੁਰ ਗਵਨ ਸਰਨ ਉਪਰ ਵਰਨਾ। ਕਿਆ ਤੂੰ ਸੋਇਆ ਜਾਗ ਜਾਨਾ, ਤੈ ਜੀਵਨ ਜਗ ਸੱਚ ਕਰ ਜਾਨਾ ਰਹਾ। ਜੈਨ ਜੀਉ ਦੀਆ ਸੋ ਰਿਚਕ ਅਬਰਾਵੈ, ਸਭ ਘੱਟ ਪੀਤਰ ਹਾਟ ਚਲਾਵੈ। ਘਰ ਬੰਦਗੀ ਛੱਡ ਮੈਂ ਮੇਰਾ, ਹਿਰਦੇ ਹਿਰ ਨਾਮ ਸਮਾਰ ਸਵੇਰਾ, ਨਾਮ ਸ਼ਰਨ ਪੰਥ ਨਾਮ ਸਵੈਰਾ, ਸਾਂਝ ਪਰੀ ਦਿਸ ਇਧਾਰਾ। ਕਹਿ ਰਵਿਦਾਸ ਦਵਾਨ ਲੈ, ਚੇਤ ਸੁਨਹੀ ਦੁਨੀਆ ਫਨ ਖਾਨੈ ਸੋਹੀ। ਚਹਿ ਮੰਦਰ ਲਾਲ ਸੋਹੀ, ਇਹ ਕਰੀ ਹਮ ਰਹਿਣ ਹੋਈ, ਇਹ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਜਾਇਓ ਕਾਸ ਲਲ ਮਾਟੀ, ਗਿਓ ਮਾਟੀ ਰਹਾ। ਪਾਹੀ ਬਾਂਦੀ ਕ੍ਰਮ ਸਹੇਰਾ, ਉਹ ਵੀ ਲੱਗੇ ਕਾਢ ਸਵੇਰਾ, ਕਰਤੀ ਨਾਹ ਕਰਤੀ ਨਾਹ, ਔਤੋਂ ਲਾਭੀ ਔਤੋਂ ਫੂਟ ਫੂਟ ਕਰ ਭਾਗੀ। ਕਹਿ ਰਵਿਦਾਸ ਜਗ ਲੁਕੂਆ, ਹਮ ਤੋ ਹੀ ਰਾਮ ਕਹਿ ਸੁਖੀਆ, ਏਕ ਸੂਰਮ ਕੋਹਰੂੰ ਸਰਵਰ ਪ੍ਰਸਾਦ। ਰਾਤੂ ਹੀ ਬਾਣੀ ਸੇਖ ਸਰੀ ਜੀ ਕੀ, ਤਪ ਤਪ ਲਹੋ ਪਤੂਮ ਰਹੋ, ਬਾਦਲ ਹੋਏ ਸੋ ਲੋਰਮ। ਤੈ ਸਹਿ ਮਨ ਮੈਂ ਕਿਆ ਰੋਸ, ਮੁਝ ਅਗੁਣ ਸਹਿ ਨਹੀਂ ਦੋਸ। ਤੈ ਸਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਸੇ ਪਸਤਾਨੀ ਰਹਾ। ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਰਹਿ ਜਾਲੀ। ਰਹਿ ਬਹੂਣ ਕਤੇ ਸੁਖ ਪਾਹੇ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮੁਲਾਏ। ਜਿੱਦਣ ਕੋਈ ਮੰਦ ਅਕੇਲੀ, ਨਾ ਕੋ ਸਾਥੀ ਨਾ ਕੋ ਵੇਲੀ, ਕਰ ਕਿਰਪਾ ਪ੍ਰਭੂ ਸਾਧ ਸੰਗ ਮਿਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਮਿਲੀ। ਬਾਟ ਮਾਰੀ ਖਰੀ ਅੜਿਣੀ, ਕਨਹਾ ਤਿੱਖੀ ਬਹੁਤ ਪੁਰਿਆਣੀ। ਆਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਭਾਲ ਸਵੇਰਾ। ਸੂਹੀ ਲੜਤ ਵੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਪਾਲ ਸਰਬ ਜਬ ਉਜਲੇ ਤਬ ਧਰਮ ਵਹਿਲਾ। ਹਾਥ ਨਾਲ ਹੈ ਕਸਮ ਬੜ ਗਲ ਜਾਸੀ ਢੋਲਾ ਰਹਾ। ਇੱਕ ਆਪਣੇ ਪਤੀਲੀ ਸੋਹ ਕੇ ਰਹੇ ਵੇਲਾ, ਦੁੱਧਾਂ ਥਣੀ ਨਾ ਵੀ ਪਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀਓ ਸੋ ਅਲੈਸੀ, ਹੰਸ ਚੱਲ ਸੀ ਡੂਮਣਾ, ਅਹਿ ਤਨ ਤੇਰੀ ਥੀਸੀ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਜੁਨੀ ਸਹਿਪਾਂ ਗੁਰਪ੍ਰਸਾਦ। ਰਾਗ ਬੁਲਾਵਲ ਮਹੱਲਾ ਪਹਿਲਾ, ਚੁੱਪਦੇ ਕਰ ਪਹਿਲਾ। ਤੂੰ ਸੁਲਤਾਨ ਕਹਾਂ ਹੋ ਮੀਆ, ਤੇਰੀ ਗਵਨ ਬੜਾ ਹੀ, ਜੋ ਤੂੰ ਦੇ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇ ਬਜਾਹੀ, ਜੈਸੇ ਸੱਚ ਮੈਂ ਰਹੋ ਰਜਾਈ ਰਹਾ। ਜੋ ਕਛ ਹੁਆ ਸਭ ਕੁਛ ਤੁਸ ਤੈ, ਤੇਰੀ ਸਭ ਸੁਣਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਉਂਗਲੇ ਕਿਆ ਚਿਤਰਾਈ। ਕਿਆ ਹੂੰ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨ ਕਥ ਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਬੜਿਆਈ। ਇਹ ਤੈ ਕੂਕਰ ਹੋਂ ਬਗਾਨਾ, ਭਉ ਕਾ ਤੇ ਤਰਤਾਈ। ਭਗਤਹੀਣ ਨਾਨਕ ਜੇ ਹੋਗਾ ਤਾਂ ਖਸਮੇ ਨੋ, ਭਗਤਹੀਣ ਨਾਨਕ ਜੇ ਹੋਗਾ ਤਾਂ ਖਸਮੇ ਨੋ ਨਾ ਜਾਈ। ਬਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕੁਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੋੜ ਜਨਮ ਨਾਵਾਂ। ਮਨ ਵੇਦਿਆ ਦਿਆਲ ਛੇਤੀ ਮੇਰੀ ਮਾਹੀ, ਕੌਣ ਜਾਣੈ ਪੀਰ ਪੁਰਾਈ, ਹਮ ਨਾਹੀ ਚਿੰਤ ਪੁਰਾਈ ਰਹਾ। ਹਾਕ ਮੇ ਕੋ ਚਰੀ ਅਲਪੋ ਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਭਰ ਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਦਾਂ ਤੇਰੇ, ਤੁਝਵੇਂ ਨੇ ਅਵਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੇ ਸ਼ਾਂਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੈ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਪੀਰ ਉਦਾਸੈ। ਬੁਲਾਵਲ ਮਹੱਲਾ ਪਹਿਲਾ।
ਆਪੇ

ਸਮਝਣ ਲਏ ਹਾਂ ਹਾਂ ਜਾਚਕ ਤੂੰ ਅਲੱਖ ਹਵੇ ਹਾਂ ਮਾਇਆ ਮੋਹ ਤਰਕਟੀ ਨਾਰ ਰੂਢੀ ਕਾਮਣ ਕਾਮਣ ਆਰ ਰਾਜ ਰੂਪ ਝੂਠਾ ਦਿਨ ਚਾਰ ਲਾ ਮਿਲਹਿ ਚਾਨਣ ਅੰਧਿਆਰ ਚੱਕ ਛੋਡੀ ਸੰਸਾਰ ਨਹੀਂ ਕੋਹੇ ਬਾਪ ਦੱਸੇ ਬਹਿ ਜਾਤ ਨ ਹੋਏ ਏਕੇ ਕੋ ਨਹੀਂ ਕੋਹ ਕੋਹੇ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਹੈ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚੇ ਤਾਰਿਆ ਅਵਰ ਨਾ ਸੂਜੇ ਗੌਰ ਕੋ ਵਾਰਿਆ ਨਾਨਕ ਨਾਮ ਪ੍ਰਤੇ ਨਸਤਾਰਿਆ ਬਲਾਬਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੈ ਹਰ ਕੇ ਰੰਗ ਰਤਾ ਮਨ ਮਾਨੈ ਮਨਮੁਖ ਪਰਮ ਭੁੱਲੇ ਬਹੁ ਰਾਨੈ ਹਰ ਬਿਨ ਕਹ ਰਹੀਏ ਗੁਰ ਸ਼ਬਦ ਪਛਾਣੈ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਹੀਆ ਹਰ ਬਿਨ ਜੀ ਆ ਰਹਿ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬਜਾਈ ਰਹਾ ਮੇਰਾ ਬ੍ਰਹ ਵਿਸਰੈ ਹਮਰੋਂ ਦੁਖਾਲੀ ਸਾਸ ਗਰਾਸ ਜਪੂ ਆਪਣੈ ਹਰ ਭਾਲੀ ਸਾਧ ਬਰਾਕੁਨ ਹਰ ਨਾਮ ਨਿਹਾਲੀ ਅਬ ਜਾਨੈ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰਭਾਹੇ ਪ੍ਰਭ ਗਮ ਅਗੁਤਰ ਦੇਹ ਦੁਹਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਹੇ ਹੋਮੈ ਮੇਟ ਚੱਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਕੋਟੀ ਰਾਸ ਗੁਰਮੁਖ ਨਾਹ ਮਿਲੇ ਸੁਵਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ ਬਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਤਿਰਗ ਤਿਰ ਖਾਇਆ ਤਿਰਗ ਤਿਰ ਸੋਇਆ ਤਿਰਗ ਤਿਰ ਕਾਪੜ ਅੰਗ ਛੁੜਾਇਆ ਤਿਰਗ ਸਰੀਰ ਕੁਟੰਬ ਸਿਹਤ ਸੋਹੁ ਜਿਤ ਹੁਣ ਖਦਮ ਨਾ ਪਾਇਆ ਪੌੜੀ ਛੁਟਕੀ ਫਿਰ ਹੱਥ ਨਾ ਹਾਵੈ ਐਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਹੀ ਲਿਵ ਲਾਗਣ ਜਿਨ ਹਰ ਕੇ ਚਰਨ ਵਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤੈਨ ਕਹਿ ਤੈਂ ਦੂਖ ਨਾਰੇ ਰਹੋ ਤੂੰ ਦਿਆਲ ਦਿਆ ਪਤ ਦਾਤਾ ਕਿਆ ਹੈ ਜੰਤ ਵਿਚਾਰੇ ਮੋਹਤ ਬੰਧ ਸਭ ਤੁਜਤੇ ਹੋਏ ਐਸਾ ਆਖ ਵਿਖਾਉਣੇ ਗੁਰਮੁਖ ਹੋਵੈ ਸੋ ਮੋਹਤ ਕਹੀਏ ਮਨਮੁਖ ਬੰਧ ਵਿਚਾਰ ਹੈ ਸੋ ਜਨ ਮੁਖਤ ਜਿਸ ਏਕ ਲਿਵ ਲਾਕੀ ਹੀ ਸਲਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਹੀ ਸੱਚੇ ਹੀ ਆਪ ਸਵਾਰੇ ਭਰਮ ਭੁਲਾਣੇ ਸਹਿ ਮਨਮੁਖ ਕਹੀਏ ਨਾ ਹੀ ਹੋਰ ਵਾਰ ਨ ਪਾਰ ਹੈ ਜਿਸ ਨੂੰ ਨਜ਼ਰ ਕਰੇ ਹੈ ਸੋ ਹੀ ਜਨ ਪਾਹੇ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿਨ ਸਤਾਰ ਹੈ ਨਾਨਕ ਭਾਗ ਹੋਵੇ ਹੈ ਜਿਸ ਮਸਤਕ ਕੱਲਰ ਵਾਰ ਬੁਲਾਰੇ ਕੱਲਰ ਮਾਰ ਬੁਲਾਰੇ ਹਿਮਲਾਵਲ ਮਹੱਲਾ ਤੀਜਾ ਤੁਲ ਕਿਉਂ ਤੋਲਿਆ ਜਾਹੇ ਦੂਜਾ ਹੋਏ ਤਾਂ ਸੋ ਜੀ ਪਾਏ ਤਹਿ ਤਹਿ ਦੂਜਾ ਨਹੀਂ ਕੋਹੇ ਤਿਸ ਕੀ ਕੀਮਤ ਕਿੱਕੂ ਹੋਏ ਗੁਰ ਪ੍ਰਸਾਦ ਬਸੇ ਮਨ ਆਹੇ ਤਾਂ ਕੁਹ ਜਾਣ ਹੈ ਦੁਵਿਧਾ ਜਾਏ ਰਹਾ ਆਪ ਸਰਾਫ ਕਸਬੱਟੀ ਲਾਹੇ ਆਪੇ ਪਰਖੇ ਆਪ ਚਲਾਏ ਆਪੇ ਤੋਲਹਿ ਪੂਰਾ ਹੋਏ ਹੈ ਆਪੇ ਜਾਣੇ ਇੱਕੋ ਸੋਹੇ ਮਾਇਆ ਕਾ ਰੂਪ ਸਭ ਤਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਹ ਲੱਗੇ ਤਸਵਾਹੇ ਸਭ ਸੱਚ ਦਿਖਾਲੇ ਤਾਂ ਸੱਚ ਸਮਾਹੇ ਆਪੇ ਲਿਵਤਾਂ ਤਹਾਏ ਆਪੇ ਆਪ ਬਜਾਹੇ ਆਪੇ ਆਪੇ ਆਪੇ ਸਤਿਗੁਰੂ ਸ਼ਬਦ ਹੈ ਆਪੇ ਨਾਨਕ ਗਾਖ ਸੁਣਾਹੇ ਆਪੇ ਬਲਾਵਨ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਹੈ ਕਿਆ ਕੋ ਕਹੇ ਬਹਾਨਾ ਐਸਾ ਇੱਕ ਤਰ੍ਹਾਂ ਖੇਲ ਬਣਿਆ ਹੈ ਸਭ ਹੈ ਇੱਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਹੇ ਆਂਦਨ ਲਾਗੈ ਸਾਹਿਤੀ ਨਾਰਾ ਕਿਆ ਕਹੇ ਤੇਰੀ ਸੇਵਾ ਕਰੇ ਕਿਆ ਕੁਹ ਕਰੇ ਬਹਮਾਨਾ ਜਬ ਆਪਣੇ ਜੋਤ ਖਿੱਚੇ ਤੂੰ ਸੁਆਮੀ ਤਬ ਕੋਈ ਕਰੋ ਲਿਖਾ ਲਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੇ ਨਦਾਨਾ ਜੋ ਆਪ ਚਲਾ ਹੈ ਤਮੈਂ ਕੋਈ ਚੱਲੇ ਜੋ ਹਰ ਭਾਵੇ ਭਗਵਾਨਾ ਕਹਿਤ ਨਾਨਕ ਸੱਚਾ ਸਹਿਬ ਕੌਣ ਜਾਣੇ ਤੇਰੇ ਕੰਮਾਂ ਇੱਕ ਨਾ ਕਰਮੈ ਦੇ ਵੜਿਆਈ ਇੱਕ ਭਰਮ ਪਵੇ ਅਪਮਾਨਾ ਬਲਾਵਲ ਮਹੱਲਾ ਤੀਜਾ
ਪੂਰਾ ਥਾਟ ਬਣਾਇਆ ਪੂਰੇ ਹੈ ਵੇਖੋ ਹੇ ਕੁਸਮਾਨਾ ਇਸ ਪ੍ਰਪੰਚ ਮੈਂ ਸੱਚੇ ਨਾਮ ਕੀ ਵੜਿਆਹੀ ਮਤ ਕੋ ਤਰੋ ਗੁਮਾਨਾ ਸਤਿਗੁਰ ਸਤਿਗੁਰ ਕੀ ਜਿਸਨੂੰ ਮਤ ਆਪ ਸੋ ਸਤਿਗੁਰ ਮਹਿ ਸਮਾਨਾ ਇਹ ਬਾਣੀ ਜੋ ਜੀਓ ਜਾਣੇ ਤਿਸੀ ਅੰਤਰ ਸਭ ਹਰ ਨਾਮਾ ਰਹਾ ਚੋਹ ਜੁਗਾ ਕਾ ਹੁਣ ਨਮੇੜਾ ਨਰ ਪੁਰਖਾ ਨੂੰ ਏਕ ਧਿਆਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮੈ ਕੀਰਤਨ ਹਰਨਾਮਾ ਕਲਮੈ ਕੀਰਤ ਹਰਨਾਮਾ ਜਗ ਜਗ ਆਪੇ ਹੀ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਹੈ ਗੁਰਮੁਖ ਜਿਨੀ ਧਿਆਇਆ ਹਰ ਹਰ ਜਗਤ ਹੈ ਪੂਰੇ ਪ੍ਰਧਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਹੇ ਚੁੱਕੇ ਮਨ ਅਭਮਾਨਾ ਕਹਿਤ ਸੁਣ ਸਭੇ ਸੁਖ ਪਾਪਹਿ ਮਾਨ ਤੂ ਪਹਿ ਨਦਾਨਾ ਬਲਾਵਨ ਮਹੱਲਾ ਤੀਜਾ ਗੁਰਮਹਿ ਪ੍ਰੀਤ ਸੱਚ ਨੂੰ ਆਪਹਿ ਲਾਹੇ ਤੇਤੇ ਘਰ ਬਲਾਵਨ ਗੁਰ ਸਭ ਸੁਆਇ ਮੰਗਲ ਨਾਹੀ ਗਾਵੇ ਆਹੇ ਮਿਲ ਪ੍ਰੀਤਮ ਸਦਾ ਸੁਖ ਪਾਏ ਹੋ ਤਿਨ ਬਲਿਹਾਰ ਹੈ ਜਨ ਹਰ ਮਨ ਪਸਾਹੇ ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੈ ਸਹਿ ਸੁਭਾਏ ਰਹਾ ਸਦਾ ਰੰਗ ਰਤ ਹੈ ਤੇਰੇ ਚਾਹੇ ਹਰ ਜੀਓ ਆਪ ਵਸੇ ਮਨ ਆਏ ਆਪੇ ਸੋਭਾ ਸਭ ਹੀ ਪਾਹੇ ਗੁਰਮੁਖ ਮੇਲੇ ਮੇਲ ਮਲਾਏ ਗੁਰਮੁਖ ਰਤ ਹੈ ਸਭ ਸੁਗਾ ਸ਼ਬਦ ਗਾਹੇ ਨਿਜ ਘਰ ਵਾਸਾ ਹਰ ਗੁਣ ਗਾਹੇ ਰੰਗ ਚਲੂਲੇ ਹਰ ਰਸ ਪਾਹੇ ਇਹ ਰੰਗ ਕਦੇ ਨਾ ਉਤਰੇ ਸੱਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਬਹੁਣ ਨ ਫੇਰਾ ਨਾਨਕ ਨਾਮ ਦੜਾਹੇ ਪੂਰਾ ਗੁਰ ਮੇਰਾ ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵੜਿਆਈ ਪਾਹੀ ਅਚੰਤ ਨਾਮ ਵਸਿਆ ਮਨ ਆਹੀ ਹੋਮ ਹੈ ਮਾਇਆ ਸਬਦ ਜਲਾਹੀ ਦਰ ਸੱਚੇ ਗੁਰ ਤੇ ਸੁਭਾਵਾਈ ਜਾ ਦੇਸ ਸੇ ਬੋਹ ਮੈਂ ਔਰ ਨ ਕਾਜਾ ਹੂੰ ਅੰਦਨ ਨਾ ਆਨੰਦ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਵਾਜਾ ਰਹਾ ਮਨ ਕੀ ਪ੍ਰਤੀਤ ਮਨ ਤੇ ਪਾਹੀ ਪੂਰੇ ਗੁਰ ਤੇ ਸਬਦ ਭਜਾਹੀ ਜੀਵਨ ਮਰਨ ਕੋ ਸੰਸਾਰ ਵੇਖੇ ਬਹੁਣ ਨ ਮਰੇ ਨਾ ਜਮ ਪੇਖੇ ਕਰ ਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦਿਖਾਹੇ ਗਿਆ ਅਭਿਮਾਨ ਸਾਧ ਹੀ ਲਾਗਾ ਸਹਿਤਿਆਂਦਨ ਗਾਵਹਿ ਕੋ ਨਾਮ ਇਹ ਜਗ ਮਹਿ ਬੜਿਆਹੀ ਪਾਹੀ ਪੂਰੇ ਗੁਰ ਤੇ ਨਾਮ ਧਿਆਈ ਜੈ ਦੇਖਾ ਤਾਂ ਰਿਹਾ ਸਮਾਹੀ ਸਦਾ ਸੁਖਦਾਤਾ ਹੈ ਕੀਮਤ ਨਹੀਂ ਪਾਈ ਪੂਰੇ ਪਾਹ ਗੁਰ ਪੂਰਾ ਪਾਇਆ ਹੀ ਅੰਤਰ ਨਾਮ ਨਿਦਾਨ ਦੁਖਾਇਆ ਗੁਰ ਕਾ ਸ਼ਬਦ ਹੀ ਅੰਤ ਮਿੱਠਾ ਲਾਇਆ ਹੁਣ ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ ਹੁਣ ਰਾਗ ਬਲਾਵਨ ਮਹੱਲਾ ਚੌਥਾ ਘਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਉਤ ਮਦ ਪ੍ਰਭ ਅੰਤਰ ਜਾਮੀ ਜੋ ਪ੍ਰੇਰੇ ਤੋ ਕਰਨਾ ਜੋ ਨਟੂਆ ਤਤ ਵਜਾਹੇ ਤਾਂ ਤੀਹੀ ਤੋ ਵਜੇ ਜੰਤ ਜੰਨਾ ਜਾਪ ਮਨ ਰਾਮ ਨਾਮ ਰਸਨਾ ਮਾਸਤਕ ਲਿਖ ਲਿਖੇ ਤੁਰ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਰਹਾ ਮਾਇਆ ਗ੍ਰਹਿਸਤ ਪਰਮ ਹੈ ਪ੍ਰਾਣੀ ਰਾਖ ਲਿਖੋ ਜਨ ਆਪਣਾ ਜਿਉ ਪ੍ਰਹਲਾਦ ਹਰ ਨਾਗ ਸਿਬਰਸਿਓ ਹਰ ਰਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਤ ਕਈ ਗਏ ਹੈ ਹਰ ਕੀ ਗਏ ਤਿਤ ਪਵਨਾ ਉਹ ਟੋਰੇ ਟੋਰ ਹੱਥ ਚਮ ਚਮ ਰੈ ਹਰ ਉਦਰਿਓ ਕਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਾਵ ਤਾਰਨ ਹਮ ਪਾਪੀ ਰਖ ਪਨਾਮ ਹਰ ਦਾਸਨ ਦਾਸ ਹਮ ਕਹੀਆ ਤਹੁ ਜਨ ਨਾਨਕ ਦਾਸ ਦਸਨਾ ਹਮ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰਾਖ ਲਿਓ ਮੇਰਾ ਠਾਕਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤਿ ਹਰ ਰਸ ਪਾਈਐ ਹੋਰ ਤਿਆਗ ਹੁਣੈ ਫਲ ਕਾਮਾ ਰਹਾ ਹਰ ਜਨ ਸੇਵਕ ਸੇ ਹਰ ਤਾਰੈ ਹਮ ਨਿਰਗੁਰ ਰਾਖ ਉਪਮਾ ਹੂੰ ਤੁਝ ਬਿਨ ਅਵ ਨਾ ਕੋਹੀ ਮੇਰਾ ਠਾਕਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਤਰਗ ਜੀਵ ਤਿੰ ਤਿੰਨ ਵੱਡ ਦੁੱਖ ਹਮੰਗ ਓ ਫਿਰ ਫਿਰ ਜੂਨ ਪਵਾਈਏ ਮਦ ਪਾਗੀ ਮੂੜ ਅਕਰਮਾ
ਹਰਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਢ ਕਰਮਾ ਗੁਰ ਸਤਿਗੁਰ ਨਾਮ ਦੜਾਇਆ ਜਨ ਨਾਨਕ ਸਫਲ ਜਨਮਾ ਬਲਾਵਲ ਮਹੱਲਾ ਚੌਥਾ ਹਮਰਾ ਚਿਤ ਦਸਮ ਮੈਂ ਲਿਖਿਆ ਬਹੁ ਗੁਰਮਤਿ ਮੈਲ ਭਰਾ ਤੁਮਰੀ ਸੇਵਾ ਕਰਨ ਨ ਸਿਖਹੀ ਪ੍ਰਭ ਹਮ ਗੁਹ ਕਰ ਮੁਗਧ ਕਰੈ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਿਨ ਉੱਪਰ ਕਿਰਪਾ ਪ੍ਰਭਾ ਮਨ ਸਤਿ ਸਾਰ ਬਰਾਰ ਹਮਰਾ ਕਥਾ ਠਾਕੁਰ ਪ੍ਰਭ ਸਵਾਮੀ ਹਾਹ ਦੇਹੋ ਮਤੀ ਜਸ ਰਾਹ ਤੁਮ ਹੈ ਸੰਗ ਲੱਗੇ ਸੈਂਕ ਰਹਿ ਜੋ ਸੰਗ ਕਾਤ ਲੋਹਤਰਾ ਸਾਖ ਨਰ ਹੋਸੀ ਮਤ ਮਦ ਮਹ ਜਨ ਹਰ ਹਰ ਸੇਵਕ ਨਾ ਕਰਾ ਤੇ ਨਰ ਭਾਵ ਚਾਰ ਹੀ ਕੋ ਜਨਮ ਹੂਏ ਮਰਮਰਾ ਜਿਨ ਕੋ ਤੁਮਹਾ ਮੇਲੋ ਸੁਆਮੀ ਤੇ ਨਾਇ ਸੰਤੋਖ ਗੁਰਸਰਾਹ ਗੁਰਮਤ ਮਹਿਲ ਗਈ ਹਰ ਭਜਿਆ ਜਿਨ ਨਾਨਕ ਪਰ ਮਹੱਲਾ ਚੌਥਾ ਆਪ ਸੰਤ ਮਿਲੇ ਮੇਰੇ ਪਾਹੀ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਧ ਹੈ ਕਲ ਜੁਗ ਖੇਪਟ ਗੁਰੂ ਸ਼ਬਦ ਤਰ ਮੇਰੇ ਮਨ ਹਰ ਗੁਣ ਹਰ ਉਚਰੋ ਹੂੰ ਮਸਤਕ ਲਿਖ ਲਿਖੇ ਗੁਣ ਗਾਹੇ ਹੈ ਮਿਲ ਸੰਗਤ ਪਾਰ ਕਰੋ ਰਹਾਉ ਕਾਇਆ ਨਗਰ ਮੈਂ ਰਾਮ ਰਾਸੀ ਉੱਤਮ ਕਉ ਪਾਈਏ ਉਪਦੇਸ਼ ਜਨ ਕਰ ਹੂੰ ਸਤਿਗੁਰ ਸੇਵ ਸਫਲ ਹਰ ਦਾਸ ਸੁਣ ਮਿਲ ਅੰਮ੍ਰਿਤ ਹਰ ਦਾਸ ਪੀਵਾ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤ ਚਾਖ ਦੇਖ ਹੂੰ ਗੁਰਮਤ ਹਰ ਰਸ ਮਿੱਠਾ ਲੱਗ ਹੂੰ ਤਿਨ ਵਿਸਰੇ ਸਭ ਬਿਖ ਰਸ ਰਾਮ ਨਾਮ ਰਾਸੀ ਰਾਮ ਰਸੈਠ ਨੂੰ ਹਰਸੀ ਹੋ ਸੰਤ ਜਨਮ ਚਾਰ ਪਦਾਰਥ ਚਾਰ ਹੇ ਪਾਹੇ ਗੁਰਮਤ ਨਾਨਕ ਹਰ ਭਜੋ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਿਮਣ ਸੂਦ ਵੈਸ ਕੋਹ ਜਾਪੇ ਹਰ ਮੰਤਰ ਜਪਾਨੀ ਗੁਰ ਸਤਿਗੁਰ ਕਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛਾ ਸੋਈ ਫਲ ਪਾਵ ਹਰ ਬੋਲੋ ਗੁਰਮਤ ਵੈਣੀ ਰਹਾ ਅਨਕਹ ਪਾਪ ਚਿੱਤ ਵੀ ਇਹ ਬਹੁਤੇ ਰਹਿ ਜਾਂ ਹੋਵੇ ਸੇ ਬਾਤ ਹੋਵੈਨੀ ਆਪਣਾ ਭਲਾ ਸਭ ਕੋਈ ਵਾਛੈ ਸੋ ਕਰੇ ਜੇ ਮੇਰੇ ਚਿੱਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਹਿਣੀ ਆਂਦਨ ਹਰ ਹਰ ਨਾਮ ਧਿਆਪ ਗੁਰ ਸਤਿਗੁਰ ਕੀ ਮਤ ਲੈਣੀ ਮਤ ਸੰਬੰਧ ਤੇਰੇ ਬਸ ਸੁਬਾਮੀ ਹਮ ਜੰਤ ਤੂੰ ਪੁਰਖ ਜਾ ਤੈਣੀ ਜਨ ਨਾਨਕ ਕੇ ਪ੍ਰਭ ਕਰਤੇ ਸੁਬਾਮੀ ਜੋ ਭਾਵਹਿਤ ਮੈਂ ਬੁਲਾਣੀ ਬਲਾਵਲ ਮਹੱਲਾ ਚੌਥਾ ਆਨੰਦ ਮੂਲ ਧਿਆਓ ਪਰਖੋ ਤਮ ਆਂਦਨ ਆਨੰਦ ਆਨੰਦ ਧਰਮ ਰਾਏ ਕੀ ਕਾਣ ਚੁਕਾਹੀ ਸਭ ਚੁੱਕੇ ਜਮ ਕੈ ਸੰਦੈ ਜਪ ਮਨ ਹਰ ਹਰ ਨਾਮ ਗੋਬਿੰਦ ਬੜ ਭਾਗੀ ਗੁਰੂ ਸਤਿਗੁਰ ਪਾਇਆ ਗੁਣ ਗਾਹੇ ਪਰਮ ਹਨੰਦੇ ਰਹਾ ਸਾਕਤ ਮੂਢ ਮਾ ਕੇ ਬੰਦਕ ਵਿੱਚ ਮਾਇਆ ਫਰੇ ਭੁੰਦੇ ਤ੍ਰਿਸ਼ਨਾ ਜਲਤ ਕਿਰਤ ਕੈ ਬੰਬੇ ਜੋ ਤੇਲੀ ਬਲਦ ਭਵੰਦੇ ਗੁਰਮੁਖ ਸੇਵ ਲੱਗੇ ਸਹਿਤੁਰੇ ਬੜ ਭਾਗੀ ਸੇਵ ਕਰਮ ਦੇ ਜਨ ਹਰ ਜਪਿਆ ਤਿਨ ਫਲ ਪਾਇਆ ਸਭ ਟੁੱਟੇ ਮਾਇਆ ਫੰਦੇ ਆਪੇ ਠਾਕਰ ਆਪੇ ਸੇਵਕ ਸਭ ਆਪੇ ਹੀ ਆਪ ਗੋਬਿੰਦ ਹੈ ਜਨ ਨਾਨਕ ਆਪੇ ਆਪ ਸਭ ਵਰਤੇ ਜੋ ਰੱਖ ਹੈ ਤਵੇ ਰਹਿੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਰਾਗ ਬੁਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਮਾ ਬੋਲੋ ਪਈਆ ਰਾਮ ਨਾਮ ਪਵਿੱਤ ਪਾਪ ਨੋ ਹਰ ਸੰਤ ਭਗਤ ਤਾਰਨ ਹਰ ਪਰ ਪੂਰੇ ਰਿਹਾ ਜਲ ਥੱਲੇ ਰਾਮ ਨਾਮ ਨਿਤ ਗਾਵੀਏ ਹਰ ਦੁੱਖ ਦੁਸਾਰਨੋ ਰਹਾ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਦੁਸਾਰਨ ਹਾਰਾ ਗੁਰ ਭੇਟਿਆ ਹੈ ਮੁਫਤ ਦਾਤਾ ਹਰ ਕੋਈ ਹਮਰੀ ਸਫਲ ਜਾਤਾ ਹਰ ਕੀਨੀ ਹਮਰੀ ਸਫਲ ਜਾਤਾ ਮਿਲ ਸੰਗਤ ਹੀ ਗੁਣ ਗਾਪ ਨੋ ਰਾਮ ਮਨ ਰਾਮ ਨਾਮ ਕਰ ਆਸਾ ਭਉ ਦੂਜਾ ਬਿਨਸ ਬਨਾਸਾ ਵਿੱਚ ਆਸਾ ਹੋਈ ਨਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵ ਨੋ ਜਨ ਨਾਨਕ ਤਿਸ ਪਗ ਲਾਭ ਨੋ ਰਾਗ ਬਲਾਵਲ ਮਹੱਲਾ ਪੰਜ ਮਹਾਨ ਤਪਲੇ ਕਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤਸੋ ਮੋਹ ਕਿਉਂ ਮਿਲਿਆ ਪ੍ਰਭ ਬਨਾਸੀ ਤੋ ਹੈ ਕਰ ਕਿਰਪਾ ਮੈਂ ਮਾਰਗ ਪਾਵ ਹੁਣ ਸਾਧ ਸੰਗ ਕਹਿ ਅੰਚਲ ਲਾਵ
ਜਿਉਂ ਤਰੀਐ ਵਿਖਿਆਸ ਅਨੁਸਾਰ ਸਤਿਗੁਰ ਬਹੁਤ ਪਾਵੇ ਪਾਰ ਰਾਮ ਪਵਨ ਚਲਾਰੇ ਮਾਇਆ ਦੇਹੇ ਤਾਂ ਕਿ ਭਗਤ ਸਦਾ ਥਰਸੇ ਹਰਖ ਸੁਖ ਤੈ ਰਹੇ ਨਿਆਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਪੇੜ ਮਾ ਸਰਬ ਵਿਹੰਗਾ ਹੋਮੈ ਪਚੇ ਦੀਪ ਦੇਖ ਬੁਤੰਗਾ ਸਗਲ ਸੰਗਾਰ ਕਰੇ ਨੂੰ ਪਾਵਹਿ ਤਾਂ ਹੋਏ ਕਿਰਪਾ ਤਾਂ ਗੁਰੂ ਮੁਲਾਵੈ ਹੋਂ ਫਿਰੋਂ ਉਦਾਸੀ ਮਾਂ ਏਕ ਰਤਨ ਦਸਾਇਆ ਨਿਰਮੋਲਕ ਹੀ ਰਾਹ ਮਿਲੇ ਨਾ ਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੌਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੋ ਗੁੰਗਾ ਮਨ ਮਹਿ ਬਸਨਾਥ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣਾ ਸਮਾਇਆ ਬਲਾਵਨ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਲਾਗੇ ਜਗ ਅਲਖ ਭੇਵ ਤਰਤ ਪੁਨੀਤ ਭਈ ਗੁਣ ਗਾਹੇ ਤੁਰਤ ਗਿਆ ਕਰੁਣਾ ਮੁਖੀ ਆਏ ਰਹਾ ਸਾਵਣੇ ਥਾਹੀ ਰਵਿਆ ਆਪ ਆਦ ਜਗਾਦ ਜਾਂ ਕਹ ਬਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਹੇ ਸਤਿਗੁਰ ਉੱਠੇ ਪਾਰ ਬ੍ਰਹਮ ਪਾਪੇ ਰਖਵਾਲੇ ਜਿੱਥੈ ਕਰ ਤਹ ਦਿਸੈ ਨਾਲੇ ਨਾਨਕ ਦਾਸ ਖਸਮ ਤਲ ਪਾਲੇ ਬਲਾਵਲ ਮਹੱਲਾ ਪੰਜਵਾਂ ਸੁਖ ਨਦਾਨ ਪ੍ਰੀਤਮ ਪ੍ਰਮੇ ਰਹੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਵੈ ਨਾਥ ਤੁਮਰੀ ਸਰ ਨਾਹੀ ਕਰ ਕਿਰਪਾ ਕਰ ਚਰਨ ਧਿਆਈ ਦਿਆ ਕਰੋ ਬਸੋ ਮਨ ਆਹੇ ਮੈਂ ਨਰਗੁਣ ਬੀਜੇ ਲੜ ਲਾਏ ਰਾਮ ਪ੍ਰਭ ਚਿੱਤਾ ਵਹਿ ਤਾਂ ਕੈਸੀ ਭੀੜ ਹਰ ਸੇਵਕ ਨਹੀਂ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੈ ਜਾਂ ਕੇ ਸੰਗ ਸਦਾ ਪ੍ਰਭ ਵਾਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਤ ਤਨਸਾਰ ਪ੍ਰਭ ਚਿੱਤਾ ਵਹਿ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਲਾ ਆਨੰਦ ਰਾਗ ਬੁਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਆਂ ਹੈ ਕੇ ਕਰਗਾ ਬਣਾ ਇੱਕ ਓਂਕਾਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰ ਹੈ ਮੈਂ ਮਨ ਤੇਰੀ ਟੇਕ ਅਬਰ ਸਿਆਣ ਪਾ ਬਿਰਥੀਆਂ ਪਿਆਰ ਹੈ ਰੱਖਣ ਕੋ ਤੁਮ ਵੇਕ ਰਹਾ ਸਤਿਗੁਰ ਪੂਰਾ ਜੇ ਮਿਲੇ ਪਿਆਰ ਹੈ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰ ਹੈ ਜਿਸਮੂੰ ਹੋਏ ਹੈ ਦਿਆਲਾ ਸਫਲ ਮੂਰਤ ਹੈ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੈ ਸੁਣ ਸੁਣ ਜੀਵਾਂ ਸੋਏ ਤਨਾਕੀ ਜਨ ਆਪਣਾ ਪ੍ਰਭੁ ਜਾਤਾ ਹਰ ਨਾਮ ਅਰਾਧ ਨਾਮ ਵਿਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਬੜਭਾਗੀ ਸੈ ਕੱਢੀਏ ਪਿਆਰ ਹੈ ਸਤ ਸੰਗਤ ਜਨ ਵਾਸੋ ਅੰਮ੍ਰਿਤ ਨਾਮ ਰਾਧੀਏ ਰਾਧੀਏ ਨਿਰਮਲ ਮਨੈ ਹੋਏ ਪਰਗਸ ਜਨ ਮਰਨ ਦੁੱਖ ਕੱਟੀਏ ਪਿਆਰ ਹੈ ਚੁੱਕੇ ਜਨ ਕੀ ਕਾਣ ਹੈ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭੂ ਆਪਣੇ ਭਾਣ ਹੈ ਉਚ ਪਾਰ ਬੇ ਅੰਪ ਸੁਵਾਮੀ ਕੌਣ ਜਾਣੇ ਗੁਣ ਤੇ ਰਹੇ ਗਾਵ ਤੇ ਸੁਧਰੈ ਸੰਤੈ ਸੁਧਰੈ ਨੰਦਨ ਸੇ ਪਾਪ ਘਨੇਰੈ ਪਸੂ ਪ੍ਰਦ ਮੌਤ ਕੋ ਤਾਰੇ ਨਿਪਾਸਨ ਪਾਰ ਪਤਾਰੇ ਨਾਨਕ ਦਾਸ ਕਰੀ ਸਰਮਾਹੀ ਸਦਾ ਸਦਾ ਬਲਹਾਰੇ ਬਲਾਵਲ ਮਹੱਲਾ ਪੰਜਵਾ ਵਿਖੇ ਫਨ ਸਿੱਖਾ ਤਿਆਗ ਨੀ ਸਤਿ ਜੈ ਨਾਮ ਮਹਾਰਸ ਜੀਓ ਬਿਨ ਰਹਿ ਜਾ ਕੇ ਹੂਲ ਗਈ ਸਗਲੀ ਸੁਖੀ ਨਾ ਹੋਵੋ ਤੀਓ ਮਾਨ ਮਹਤਨਾ ਸਾਖਤ ਹੀ ਕਾਹੀ ਸਾਧਾ ਦਾਸੀ ਜੀਓ ਨਾਨਕ ਸੇ ਦਰਸ ਬਹਵੰਤੈ ਸੋ ਪ੍ਰਭੂ ਆਪਣੇ ਕੀਓ ਹਰ ਸਹਿਹਰੀ ਚਿਤ ਭਰਮ ਸਖੀ ਗਏ ਮਿਰਗ ਤ੍ਰਿਸ਼ਨਾ ਧਰਮ ਸਾਇਆ ਚੰਚਲ ਸੰਗ ਨ ਚਲਤੀ ਸਖੀ ਗਏ ਅੰਤ ਤਜ ਜਾਪਤ ਮਾਇਆ ਰਸ ਭੋਗਨ ਅੰਤ ਰੂਪ ਰਸ ਮਾਤੈ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀ ਗਏ ਨਾਨਕ ਜਿਨਹੀ ਨਾਮ ਧਿਆਇਆ ਜੈ ਵਸੋ ਬੜ ਭਾਪਣੀ ਸਖੀ ਹੈ ਸੰਤਾਂ ਸੰਗ ਸਮਾਈਏ ਤਹ ਦੁਖ ਨ ਭੁਖ ਨ ਰੋਗ ਵਿਆਪੇ ਚਰਨ ਕਮਲ ਲਵਲਾਈਏ
तह जन्म न मरण आवन जोड़ दस्तर सरनी पाई गए प्रेम पशोह न मोह व्यापै नानक हर के आई गए दृढ़ तार मन बेल्या प्यार है लथड़ै सहज सुभाह सेज सुहावि संग मिल प्रीतमा अनंत मंगल गुण गाय सखी सहेली राम राम राती मन तन पुजाही नानक अचर खजर सोमलिया कहना पूछ न जाही राग बुलावल महला पंजवा घर चौथा एक ओंकार सतगुर प्रसाद एक रूप सगलोक सारा आपे बंच आप बोहारा ऐसो ज्ञान बरलो ही पाहे जत जत जाहे तत दसटाय रहा अनक रंग निर्गुण एक रंगा आपे जल आप ही तिरंगा आपे ही मंदिर आपे सेवा आप ही पुजारी आप ही देवा आपे जोग आप ही जगता नानक के प्रभु साधी मुक्ता बलावल महला पंजवा आप पारन आप सुधारना आप कुरापन दोष न लेना आपन बचन आप ही करना आपन वैभव आप ही जरना रहो आपे ही मास्टर आप ही बुलना आपे ही असलना जाई सलना आप ही गौतम आप प्रगटाना आप ही कट कट आप अलपना आपे ही अवगत आप संग रचना कौ नानक प्रभु के सब जचना बुलावल महला पंजवा उल्ले मार्ग जने बताया ऐसा गुरबड भागी पाया सिमर मना राम नाम सुधार है बस रहे हृदय गुर चरण प्यारे रहा काम क्रोध लोभ मोह मन लीना बंधन काट मुक्त गुर किन्ना दुख सह करत जन्म पुन हुआ चरण कमल गुर असनम थिया अग्न सागर बूट सारा नानक वाह पकड़ सतगुरु न सुतारा बुलावल महला पंजवा तन मन तन हर पून सब जपना कवन सो मत जित हर हर जपना कर आसा आयो पफ मंगन तुम पेखत सोभ मेरे आगन अनक जोत कर बहुत विचार सात संग इस मनो उधार मत बद सुरत नहीं चितराही तम लिए जा लह मलाई लैण संतोखे प्रभु दर्शन पाया कौ नानक सफल सो आया बुलावल महला पंजवा मात पिता सुत साथ नवाया साध संग सब दुख मटाया रब रहा प्रभु सब मैं आपे हर जप रसना दुख ना व्यापे रहा तिखा भूख बहु तृप्त व्यापिया शीतल पै हर हर जस व्यापिया कोट जतन न संतोख न पाया मन तृपताना हर गुण गाया देह पात प्रभु अंतर जामी नानक बेनती स्वामी बुलावल महला पंजवा गुरपुरा बड़ पाकी पाइये मिल साधु हर हर नाम धियाइये पार ब्रह्म प्रभु तेरी रसना कल बह कटे पहज गुर के चरणा रहा अवर कर्म सब लोकाचार मिल साधु संग हो आधार सिमरत शास्त्र वेद विचारे जपिए नाम जित पार अतारे जन नानक कह प्रम कृपा करिये साधु तूर मिले नस्तरिये बुलावल महला पंजवा गौर का शब्द हृदय में चिंदा सकल मनोरथ पूर्ण असीना संत जिन्ना का मुख उंजल कीना कर कृपा अपना नाम दीना रहा आंद कोप तह कर गैलीना जय जयकार जुगत प्रगटीना नीचा ते ऊच ऊन परिना अमृत नाम महारसलीना मन तन निर्मल पाप जल खीना कौ नानक प्रभु पै परसीना बुलावल महला पंजवा सकल मनोरथ पाई है मीता चरण कमल सोहलाइए चीता हों बलिहारी जो प्रभु त्यावत जलन बुझी हर हर गुण गावत रहा सफल जन्म होवत बड़ पाकी साध संगी मत पत धन सुख सहज आनंदा एक निमक नंदो परमा आनंदा हर दर्शन की मन प्यास तेरी पंथ नानक शरण प्रभ तेरी बुलावल महला पंजवा मोह निर्गुण सब गुण भूना दया तार अपना कर लीना मेरा मन तन हर गोपाल सुहाया कर कृपा प्रभु करम आया
ਭਗਤ ਬਸਲ ਪੈ ਕੱਟਣ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪ੍ਰਿਤ ਪਾਵਨ ਪ੍ਰਭ ਵੇਦ ਲਿਖਿਆ ਪਾਰ ਬ੍ਰਹਮ ਸੋ ਨੈਣੋ ਭੇਖਿਆ ਸਾਧ ਸੰਗ ਪਰਟੇ ਨਰਾਇਣ ਨਾਨਕ ਦਾਸ ਸਭ ਦੁਖ ਕੋ ਲੈਣੋ ਬਲਾਵਨ ਮਹੱਲਾ ਪੰਜਵਾਂ ਕਵਣ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਮਨਾਸੀ ਅਲਕ ਪੇਵਾ ਗੁਣ ਬੇਅੰਤ ਪ੍ਰਭ ਗਹਿਰ ਗਭੀਰੈ ਊਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਅਪਰ ਪਰ ਠਾਕਰ ਮੇਰੇ ਰਹਾਉ ਏਕ ਸਬਨ ਨਹੀਂ।

ਸਤਿਗੁਰਮਾ ਹਾਫ ਦੇ ਰੱਖਿਆ ਹਰ ਰਸ ਛਾੜ ਵਿਖਿਆ ਫਲ ਚੱਖਿਆ ਭਾਜਗ ਬਿੰਦ ਸਭ ਛੋੜ ਜੰਜਾਲ ਸਭ ਤਨ ਬਿੰਸ ਹਾਲ ਰਹਾ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਭਰਿਆ ਪਾਰ ਮਾਇਆ ਪਟਲ ਬਖਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸਾਧ ਸੰਗ ਨਾਨਕ ਪ੍ਰਭ ਆਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸੰਧ ਪਾਸ਼ੀ ਨਾਨਕ ਹੁਆ ਪਰ ਬ੍ਰਹਮ ਸੁਆਸ਼ੀ ਸੁਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੀ ਜਾਕੀ ਬਾਣੀ ਅਨਕ ਗੁਣਾ ਜਾ ਕੇ ਜਾਹ ਨਾ ਗਣੇ ਰਹਾ ਸਗਲ ਸਰ ਸਾਮ ਕਰੇ ਪ੍ਰਭ ਆਪੇ ਪੈ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੁਖ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਬਹੁ ਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਗਾਇਆ ਦੂਜੇ ਗੁਰਿਆਣਿਆ ਬਲਾਵਲ ਮਹੱਲਾ ਪੰਜਵਾ ਸਰਬਨ ਦਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੈ ਨਰ ਕੁਵਾਰ ਸਖਤ ਨਰਥੀ ਵੈ ਰਾਮ ਨਾਮ ਹੁਆ ਰਖਵਾਲਾ ਚਖ ਮਾਰ ਸਾਖਤੀ ਵਿਚਾਰਾ ਨਿੰਦਾ ਕਰ ਕਰ ਪਚੇ ਘਨੇਰੈ ਮ੍ਰਿਤਕ ਪਾਸ ਗਲੇ ਸਿਰ ਪੈਰੈ ਕਉ ਨਾਨਕ ਜਪੇ ਜਨ ਨਾਮ ਤਾਂ ਕਿਸ ਨਿਕਟ ਨਾ ਆਵੇ ਜਾਹੁ ਰਾਗ ਬਲਾਵਲ ਮਹੱਲਾ ਪੰਜਵਾਂ ਕਰ ਚੌਥਾ ਲੋਪ ਹੁੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਪ੍ਰਭੁ ਆਪਣਾ ਹੈ ਪਲ ਪਲ ਨਿਮ ਸਦਾ ਹਰ ਜਪ ਹੈ ਚਰਨ ਕਮ ਪ੍ਰਭ ਕੇ ਨਿਤਿਆ ਕਵਨ ਸੋ ਮਿਤ ਜਿਤ ਪ੍ਰੀਤਮ ਪਾਵ ਰਹਾ ਐਸੀ ਕਿਰਪਾ ਕਰੁਪਾ ਮੇਰੇ ਹਰ ਨਾਨਕ ਵਿਸਮ ਕਵ ਮੇਰੇ ਬਲਾਵਲ ਮਹੱਲਾ ਪੰਜਵਾ ਚਰਨ ਕਵਲ ਹੈ ਪ੍ਰਭੁ ਹਿਰਦੇ ਧਿਆ ਕੇ ਰੋਗ ਗਏ ਸਗਲੇ ਸੁਖ ਪਾਹੇ ਗੁਰ ਦੁੱਖ ਕੱਟਿਆ ਤੀਨੋ ਦਾਨ ਸਫਲ ਜਨ ਜੀਵਨ ਪ੍ਰਵਾਨ ਰਹਾ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵਹਿ ਗਿਆਨੀ ਬਲਾਵਲ ਮਹੱਲਾ ਪੰਜਵਾ ਸ਼ਾਂਤ ਪਾਹੀ ਗੁਰ ਸਤਿਗੁਰ ਪੂਰੈ ਸੁਖ ਉਪਜੇ ਬਾਜੀ ਅਣਹਾਂ ਤੂਰੇ ਰਹਿ ਤਾਪ ਪਾਪ ਸੰਤਾਪ ਮਨਾ ਸੈ ਹਰ ਸਿਮਰਤ ਕਿਲ ਵਿਖ ਸਭ ਨਾ ਸੈ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸੁਭਾਸੀ ਬਲਾਵਲ ਮਹੱਲਾ ਪੰਜਵਾ ਮਮਤਾ ਮੋਹ ਧਰੋਹ ਮਦ ਮਾਤਾ ਬੰਧਨ ਮਾਦਾ ਅੰਤ ਪਕਰਾ ਦਿਨ ਦਿਨ ਸਜਿਤ ਕਾਰਤ ਕਾਰਤ ਉਰਦ ਫਾਹੀ ਫਾਥਾ ਜਮ ਕਹਿ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾਂ ਵਿਖਨ ਸਾਗਰੀ ਅੰਤ ਭਾਰੀ ਉਧਰੋ ਸਾਧੂ ਸੰਗ ਰਵਾਲਾ ਰਹਾ ਪ੍ਰਭ ਸੁਖ ਦਾਤੇ ਸਮਰੱਥ ਸੁਭਾਮੀ ਜੀਓ ਪਿੰਡ ਸਭ ਤੁਮਰਾ ਮਾਲ ਪਰਮ ਕਹਿ ਬੰਧਨ ਕਟੋ ਪਰਮੇਸ਼ਰ ਨਾਨਕ ਕਵ ਸਦਾ ਕਿਰਪਾਲ ਬਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਧ ਜਿਨ੍ਹਾਂ ਹੋਏ ਕਿਰਪਾਲਾ ਵਿਖਸੇ ਹੀ ਆਪ ਪਰਵਾਰਿਆ ਕਾਰਜ ਸਤਿਗੁਰ ਹੀ ਆਪ ਸਵਾਰਿਆ ਵੱਡੀ ਵਡਿਆਈ ਹਰ ਗੋਬਿੰਦ ਹੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਬੈਨ ਤ੍ਰਹ ਤ੍ਰੈ ਬਨ ਹਰਿਆ ਹੋਏ ਸਗਲ ਹੈ ਜੀ ਸੁਧਾਰਿਆ ਮਨ ਇਸੇ ਹੈ ਨਾਨਕ ਫਲ ਪਾਹੇ ਪੂਰਨ ਇਸ ਪੁਜਾਰਿਆ ਬਲਾਵਲ ਮਹੱਲਾ ਪੰਜਵਾ ਜੈਸੇ ਉਪਰ ਹੋਪ ਦਿਆਲ ਹਰ ਸਿਮਰਤ ਕੱਟੇ ਸੋ ਕਾਲ ਰਹਾ ਸਾਧ ਸੰਗ ਭਜੀਏ ਗੋਪਾਲ ਗੁਣ ਗਾਪਤ ਤੁੱਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੇ ਸਾਧ ਰਵਾਲ ਬਲਾਵਲ ਮਹੱਲਾ ਪੰਜਵਾ ਮਨ ਮੈਂ ਸੱਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਾਮ ਕਉ ਨਾਨਕ ਜਾਂ ਕਿਸ ਨਿਰਮਲ ਭਾਗ ਹਰ ਚਰਨੀ ਤਾਂ ਕਹ ਮਨ ਲਾਗ ਬਲਾਵਲ ਮਹੱਲਾ ਪੰਜਵਾ ਰੋ ਗਿਆ ਪ੍ਰਭੂ ਆਪ ਗਵਾਇਆ ਨੀਂਦ

ਸਮਾਇ ਇਹ ਭਲੇ ਸੰਜੋਗ ਨਾਨਕ ਪ੍ਰਭ ਪੁਰਸ਼ਨ ਪੈ ਲਹਿ ਗਏ ਵਿਯੋਗ ਬਲਾਵਰ ਮਹੱਲਾ ਪੰਜਵਾਂ ਕਾਹੂ ਸੰਗ ਨਾ ਚੱਲ ਹੀ ਮਾਇਆ ਜੁਝਾਰੰ ਊਠ ਸਧਾਰੇ ਸਤਰਪਲ ਸੰਤਨ ਕਹਿ ਖਿਆਲ ਰਹਾਂ ਇਹ ਵਧ ਹੈ ਕੋਹ ਵਸਾਰਨਾ ਇਹ ਤੁਰਕੀ ਢਾਲ ਬਹੁਤ ਜੂਨੀ ਜਨਮੇ ਮਰੇ ਵਿਖਿਆ ਬਿਕਰਾਲ ਸਤ ਬਚਨ ਸਾਧੂ ਕਹਿਕੇ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੀ ਰੰਗ ਲਾਲ ਬੁਲਾਵਰ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਹੀ ਸੰਗ ਪ੍ਰਭੂ ਅੰਮ੍ਰਿਤ ਗੁਣ ਚੀਨ ਰਹਾ ਜੈ ਜੈਕਾਰ ਜਗਤ ਮੈਂ ਲੋਚੇ ਸਭ ਜੀਆ ਸੋ ਪ੍ਰਸੰਨ ਪੈ ਸਤਿਗੁਰ ਪ੍ਰਭ ਕੁਛ ਵਿਗੰਨਾ ਥੀਆ ਜਾ ਕਾ ਅੰਗ ਦਿਆਲ ਪ੍ਰਭੂ ਤਾਂ ਕੇ ਸਭ ਦਾਸ ਸਦਾ ਸਦਾ ਬੜਿਆਈਆ ਨਾਨਕ ਗੁਰਪਾਸ ਰਾਗ ਬਲਾਵਨ ਮਹੱਲਾ ਪੰਜ ਭਾਹੰਕਾਰ ਪੰਜਵਾਂ ਚੌਲੇ ਪੂਰਮ ਕੌਰ ਪ੍ਰਸਾਦ ਵਿਅਰਥ ਮੰਡਲ ਜਗ ਸਾਜਿਆ ਜੋ ਬਾਲੂ ਕਰ ਬਾਰ ਵਿਸਰਤ ਵਾਰ ਮਨ ਲਾਗੂ ਹੀ ਜੋ ਕਾਗਦ ਗੂਦਾਰ ਸੁਨ ਮੇਰੀ ਮਾਸ ਨਾ ਮਨ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਵਿਨਸੀਏ ਕਿਆ ਲਗੇ ਗਵਾਰ ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਗੁਸਾਰ ਇੱਕ ਚੱਲੇ ਇੱਕ ਚੱਲ ਸੇ ਸਭ ਆਪਣੀ ਵਾਰ ਜਨ ਪੂਰਾ ਸਤਿਗੁਰ ਸੇਵਿਆ ਸੇਵਿਆ ਸਿੰਘ ਅਸਤਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮਰਾਰ ਬਲਾਵਲ ਮਹੱਲਾ ਪੰਜਵਾਂ ਲੋਕਣ ਕੀਆਂ ਬੜਿਆਈਆਂ ਬਸੰਤਰ ਪੱਗ ਹੂੰ ਜੋ ਮਿਲੇ ਪਿਆ ਹਰਾ ਪੁਣਾ ਤਹਿ ਬੋਲ ਬਰਗ ਜੋ ਪ੍ਰਭ ਜੀ ਓਂ ਦਿਆਲ ਹੋਏ ਤੋ ਭਗਤੀ ਲੱਗ ਹੂੰ ਲਪਟ ਰਹੋ ਮਨ ਵਾਸ ਨਾਈ ਅੰਨ ਸਭ ਗੁਰ ਮੇਲ ਅਤੇ ਅਗੁਰ ਹੋ ਕਰੋ ਬੇਨਤੀ ਅੰਤ ਕਰਣੀ ਕਹਿ ਜੀਓ ਹਮਾਗ ਅਰਥ ਜਾਨ ਸਭ ਵਾਰਿਆ ਤਰਾ ਨਿਮਸ ਵਿਭਾਗ ਪੰਚ ਸਾਗ ਸੰਗ ਗੁਰ ਤੈ ਛੋਟੇ ਦੋਖ ਅਰ ਰਗ ਹਿਰਦੇ ਪ੍ਰਗਾਸ ਪ੍ਰਗਟ ਪਿਆ ਨਿਸ ਵਸ ਰੁਜਾਗ ਸਰਨ ਸੁਹਾਗਣ ਆਇਆ ਜਿਸ ਮਸਤਕ ਭਾਗ ਕਹੋ ਨਾਨਕ ਤਿਨ ਪਾਇਆ ਤਨ ਮਨ ਸਿਤ ਲੱਗ ਬਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋਹ ਲਾਗਾ ਜਿਸ ਕੇ ਬੜ ਪੈਗਾ ਮੇਲਾ ਕਦੇ ਨਾ ਹੋਵੀ ਨਾ ਲਾਗੇ ਲਾਗਾ ਪ੍ਰਾ ਪਾਇਆ ਸੁਖਦਾਈਆ ਮਿਲਿਆ ਸੁਖ ਪਾਹੇ ਸਹਿਜ ਸਮਾਨਾ ਪੀਤ ਰਹੇ ਛੋੜਿਆ ਨਾ ਜਾਇ ਰਹਾ ਜਰਾ ਮਰਾ ਨਾ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਅਗਾਨਿਆ ਗੁਰ ਅਮਰ ਪਰਾਇਆ ਸੋ ਜਾਨੇ ਜਨ ਚਾਖਿਆ ਘਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਏ ਕਾ ਕਹੇ ਮੁਖ ਬੋਲਾ ਸਫਲ ਦਰਸ਼ਨ ਤੇਰਾ ਪਾਰ ਬ੍ਰਹਮ ਗੁਣ ਨੇਤਰੀ ਬਾਣੀ ਪਾਪ ਤੂਰ ਤੇਰੇ ਦਾਸ ਕੀ ਨਾਨਕ ਕਰਵਾਣੀ ਬਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕੁਛ ਨਾ ਜਾਣੂ ਨੀਚ ਮੁਕਰਾਰੇ ਮਾਨ ਕਰੂੰ ਤੁਧ ਗੁਪਣ ਹੈ ਮੇਰੇ ਪੀਤੋਂ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਰਹਾ ਹਮ ਅਵਗੁਣ ਕਰ ਅਸਾਂਖ ਨੀਤ ਤੁਮ ਨਿਰਗੁਣ ਉਤਾਰੇ ਦਾਸੀ ਸੰਗ ਪ੍ਰਭ ਤਿਆ ਕਹਿ ਇਹ ਕਰਮ ਹਮਾਰੇ ਤੁਮ ਦੇਵੋ ਸਭ ਕੁਛ ਦਿਆ ਧਾਰੀ ਹਮ ਕਰਤਨ ਹਾਰੇ ਲਾਗ ਪਰੈ ਤੈ ਦਾਨ ਸਿਉ ਨਹਿ ਚਿੰਤ ਕੁਸ ਮਾਰੇ ਤੋ ਤਹਿ ਬਾਹਰ ਕੁਛ ਨਹੀਂ ਭਵ ਕਟਣ ਹਾਰੇ ਕਹ ਨਾਨਕ ਸ਼ਰਨ ਦਿਆਲ ਗੁਰ ਲਿਹੋ ਮੁਗਧ ਉਧਾਰੇ ਬਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਬੀਜੀਏ ਪ੍ਰਭੂ ਆਪਣਾ ਧਿਆਈਏ ਹੈ ਜੈ ਸੇਵਾ ਸੋ ਹੋਏ ਕਣਾ ਮਨ ਸੋ ਹੀ ਗਾਈਏ ਕਹਿ ਕਹਿ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਗਾਮੀ ਸਭ ਅਵਗੁਣ ਹਮਾਮ ਰਹਾ ਜੋ ਤੁਮ ਰੱਖੋ ਤੋ ਰਹਾਂ ਅਵਰ ਨਹੀਂ ਚਾਰਾ ਨਿਦੜਿਆ ਤਰਦੇ ਸੀਆਂ ਇੱਕ ਨਾਮ ਅਦੋਰਾ ਜੋ ਤੁਮ ਕਰੋ ਸੋਈ ਭੁਲਾ ਹਮਾਂ ਲੇਤਾ ਮੁਖਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੋਗਤਾ ਚਰਨ ਪਖਾਰੂ ਕਰ ਸੇਵਾ ਜੇ ਠਾਕਰ ਭਾਵੈ ਹੋ ਕਿਰਪਾਲ ਦਿਆਲ ਪ੍ਰਭੂ ਨਾਨਕ ਗੁਣ ਗਾਵੈ ਬਲਾਵਲ ਮਹੱਲਾ ਪੰਜਵਾਂ ਮੈਰਤ ਹਾ ਸਹਿ ਸਰਮ ਉਪਰ ਹੈ ਪਸ਼ੂਆ ਨਹੀਂ ਬੂਝੈ ਬਾਦ ਸਾਧ ਹੰਕਾਰ ਮਹਿ ਮਰਨਾ ਨਹੀਂ ਸੂਝੈ ਸਤਿ ਸੇ ਹੋ ਆਪਣਾ ਕਹਿ ਫਿਰੋ ਅਭਾਗੇ ਦੇਖ ਕੁਸੁਮ ਬਹਰੰਗਲਾ ਕਹਿ ਊਰ ਅਲਾਗੇ ਰਹਾ ਕਰ ਕਰ ਪਾਪ ਦਰਬ ਕੀ ਵਰਤਨ ਕੇ ਤਾਹੀ ਮਾਟੀ ਸੋ ਮਾਟੀ ਨੰਗਾ ਉੱਠ ਜਾਈ ਜਾਂ ਕਹਿ ਕਿ

ਲਾਪਟ ਕਾਪਟ ਗੁਰਾ ਬਿਰਦਿਆ ਮਿਥਿਆ ਵਖਿਆਦ ਐਸੀ ਭੇਖੀ ਨਿਤਰ ਮਹਿ ਪੂਰ ਹੈ ਗੁਰਪੁਰੁ ਸਾਧੁ ਰਾਜ ਮਿਲਖ ਤਨ ਜੋ ਬਣਹਾ ਨਾਮੇ ਬਨਵਾਦ ਰਹਾਉ ਰੂਪ ਤੋਪ ਸੁਗੰਤਾ ਹੈ ਕਪੁਰ ਗਾਹੇ ਮਿਲਤ ਸੰਗ ਪਪਟ ਸੱਟ ਤਨ ਹੋਏ ਦਰਗਾਦ ਫਿਰਤ ਫਿਰਤ ਮਨ ਅਖ ਪਿਆ ਖਿਨ ਪਖਨ ਦਹਾਦ ਇਹ ਅਵਸਰ ਤੇ ਚੁੱਕਿਆ ਬਹੁਜੂਨ ਪਰਮਾਦ ਪ੍ਰਭ ਕਿਰਪਾ ਤੇ ਗੁਰਮਲਿੰਗ ਹਰ ਹਰ ਬਿਸਮਾਤ ਸੁਖ ਸਹਿਜ ਨਾਨਕ ਨੰਦ ਤਾਂ ਕਿ ਪੂਰਨ ਨਾਦ।

ਚੇਤਨ ਉਠਤ ਬੈਠਤ ਸੁਭਤ ਹਰਮ ਹਰ ਹਰ ਚੇਤਨ ਰਹਾਉ ਪੰਚ ਚੋਰ ਅਗਹਿ ਪਗਹਿ ਜਬ ਸਾਧ ਸੰਗੇਤ ਪੂਜੀ ਸਾਬਤ ਕਣੁ ਲਾਭ ਗ੍ਰਹਿ ਸੋਭਾ ਸੇਤ ਨਿਰਮਲ ਆਸਨ ਮਿਟੀ ਚਿੰਤ ਨਹੀਂ ਡਹਲੇਤ ਧਰਮ ਭੁਲਾਵਾ ਮਿਟ ਗਿਆ ਪ੍ਰਭ ਵੇਖਤ ਨੇਤ ਗੁਣ ਗਭੀਰ ਗੁਣ ਨਾਇਕਾ ਹੈ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਹਰ ਹਰ ਅਮਰੇਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵ ਮਨਾਹਾਂ ਤੇ ਤੋ ਵਿਸਧਾਰੀ ਮਿਲਤ ਸੰਗ ਸਭ ਭਰਮ ਮਿਟੇ ਹਿੰਗਤ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਏ ਹੁਆ ਦਿਨ ਵਰ ਹਾਰਸੀ ਸਿੰਘ ਮੰਤਨ ਆਪਣੋ ਜਿਆਰਾ ਫਿਰ ਫਿਰ ਹੋਂ ਵਾਰੀ ਰਹਾ ਹੂੰਗੇ ਤੋ ਛੁਡਾਹੀ ਮੋਹਤੈ ਕਿਤਨੇ ਦਸਦਾਰੀ ਸਗਲ ਰੇਨ ਹੈ ਮਨ ਪਿਆ ਹੈ ਬਿਨ ਸੀ ਅਵਧਾਰ ਅਵਧਾਰੀ ਨੈਂਦ ਚੈਨ ਸਬਦ ਸੁਣਾ ਕੈ ਖਨ ਹੈ ਜਾਹੀ ਦਿਆ ਮਿਆ ਹਰ ਨਿਕਟ ਵੇਖ ਨਹੀਂ ਦੁਹਰਾਰੀ ਮਨ ਤਨ ਸੀਤਲ ਪਹਿੰਗਾ ਮੁਖਤੇ ਸੰਸਾਰੀ ਈਤ ਚੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ ਬਰਾਵਲ ਮਹੱਲਾ ਪੰਜਵਾਂ ਟਹਿਲ ਕਰੋ ਤੇਰੇ ਦਾਸ ਕੀ ਭਗ ਚਾਰੋ ਬਾਲ ਮਸਤਕ ਆਪਣਾ ਭੇਟ ਦੇ ਗੁਣ ਸੁਣੋ ਰਸਾਲ ਤੁਹ ਮਿਲਤੇ ਮੇਰਾ ਮਨ ਜੀਓ ਤੁਹ ਮਿਲੋ ਦਿਆਲ ਨਿਸਬਾਸਰ ਮਨ ਆਨੰਦ ਹੋ ਤਨ ਚਿਤ ਬਸ ਕਰ ਪਾਲ ਰਹਾਉ ਜਾਗਤ ਹਧਾਰਨ ਸਤ ਪ੍ਰਭੂ ਤਨ ਲਾਗੋ ਪਾਲ ਮੋਕੋ ਦੀਜੇ ਦਾਨ ਪ੍ਰਭੂ ਸੰਤਨ ਬਗਰਾਲ ਔਕਤ ਸਿਆਨਤ ਕੁਛ ਨਹੀਂ ਨਹੀਂ ਕੁਛ ਕਾਲ ਪਰਮ ਪੈ ਰੱਖੋ ਮੋਹਤੇ ਘੱਟੋ ਜਮਜੋਲ ਬਿਨਾ ਕਰੋ ਕਰਮਾ ਪੁਦੇ ਪਿਤਾ ਕਿਰਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੋਹਾਲ ਬਲਾਵਨ ਮਹੱਲਾ ਪੰਜਵਾਂ ਕੀਤਾ ਲੋੜੇ ਸੁਖ ਰਹੇ ਕੁਝ ਬਿਨ ਕੁਛ ਨਾਹੀ ਪ੍ਰਤਾਪਤ ਮਾਰਾ ਦੇਖ ਕੇ ਜਮ ਦੂਰ ਛੱਡ ਜਾਹਿ ਤੁਮਰੇ ਕਿਰਪਾ ਤੇ ਛੁੱਟ ਗਏ ਬਿਨ ਸੇ ਅਹਮੇਬ ਸਰਬ ਕਲਾ ਸਮਰੱਥ ਕਰੂੰ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮ ਹੈ ਬਿਨ ਤੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰ ਜਿਤ ਛਲ ਲਾਭੋ ਤੈਤ ਲੱਗੇ ਸਿਆਣਪ ਸਭ ਜਲ ਹੀ ਜਤ ਕਤ ਤਮ ਭਰਪੂਰ ਮੇਰੇ ਦੀਨ ਦਿਆਲੀ ਸਭ ਕਹੋ ਤੁਮ ਤਹਿ ਮੰਗਣਾ ਬੜ ਭਾਗੀ ਪਾਹੀ ਨਾਨਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਲਾਵਨ ਮਹੱਲਾ ਪੰਜਵਾਂ ਸਾਧ ਸੰਗ ਕਹਿ ਵਾਸ ਪੈ ਕਲ ਮੁਲ ਸਭ ਕ੍ਰਿਸ਼ਨਾ ਪ੍ਰਭ ਛੇਤੀ ਹੀ ਰੰਗ ਰੱਖਿਆ ਤਾਂ ਤੇ ਗਰਬ ਗ੍ਰਸਨਾ ਤਾਂ ਤੇ ਗਰਬ ਨਾ ਗ੍ਰਸਨਾ ਨਾਮ ਕਹਿਤ ਗੋਬਿੰਦ ਕੀ ਸੁੱਚੀ ਕਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਾਪ ਜਪਣਾ ਰਹਾ ਹਰ ਰਹ ਚਾਖ ਦੁਤਾਪਿਆ ਮਨ ਰਸ ਲੈ ਹਸਨਾ ਹੈ ਬੁੱਧ ਪ੍ਰਗਾਸ ਪ੍ਰਗਟ ਪਈ ਪਲਟ ਤੁਮ ਬਗਸਨਾ ਸੀਤਲ ਸ਼ਾਂਤ ਸੰਤੋਖ ਹੈ ਸਹਿਬੀ ਤ੍ਰਿਸ਼ਨਾ ਦੈ ਦਸਤਾਵਤ ਮਿਟ ਗਏ ਨਿਰਮਲ ਥਾਨ ਵਸਨਾ ਰੱਖਣ ਹਾਰੇ ਰੱਖਿਆ ਪਏ ਪਰਮ ਵਸਨਾ ਨਾਮ ਨਦਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ ਬਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀ ਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਕਦਾ ਯਾਗਨੀ ਮੈਂ ਜਹਾਲ ਸੰਤ ਨਾ ਕਾ ਸੁਹਰਾ ਤਹਿ ਚਰਨੀ ਲਾਗ ਮਾਇਆ ਧਾਰੀ ਸਤਰਪਥ ਤਨ ਛੋਡੋ ਤਿਆਗ ਰਹਾ ਸੰਤਨ ਕਾ ਦਾਨਾ ਰੂਪਾ ਸੋ ਸਰਬਨ ਦਾਨ ਗ੍ਰਹਿ ਸ਼ਾਕਤ ਛੱਤੀ ਪਕਾਰ ਤੇ ਬਿਹੂ ਸਮਾਨ ਭਗਤ ਜਿੰਨਾ ਕਾਹਲੂ ਗਰਾ ਕੋਡ ਨਗਨਾ ਹੋਈ ਸਾਕਤ ਸਿਰ ਪੋ ਰੇਸ਼ਮੀ ਪਰਪਤ ਪਤ ਹੋਈ ਸਾਕਤ ਸੋ ਮੁਖ ਜੋਰੀਏ ਅੰਧ ਵਿੱਚੋਂ ਟੁੱਟੇ ਹਰ ਜਨ ਕੀ ਸੇਵਾ ਸੋ ਕਰੇ ਇਤ ਉਤੈ ਛੁੱਟੇ ਸਭ ਕੁਹ ਤੁਮ ਤੇ ਹੀ ਤੇ ਹੁਆ ਆਪ ਬਣਤ ਬੁਣਾਹੀ ਦਰਸ਼ਨ ਭੇਟ ਸਾਧ ਕਾ ਨਾਨਕ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਸਰਵਣੇ ਸੁਣੋ ਹਰ ਹਰ ਹਰਿ ਠਾਕੁਰ ਜਸ ਗਾਵ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵ ਕਰ ਕਿਰਪਾ ਦਿਆਲ ਪ੍ਰਭੂ ਇਹ ਨਿਧ ਸਿੱਧ ਪਾਪ ਸੰਤ ਜਿਨਾ ਕੀ ਰੇਣ ਕਾਹ ਲੈ ਮੱਥੇ ਲਾਭ ਰਹਾਉ ਨੀਚ ਤੈ ਨੀਚ ਅੰਤ ਨੀਚ ਹੋਏ ਕਰ ਬਿਨੋ ਬੁਲਾਭੋ ਪਾਪ ਮਲੋਬਾ ਆਪ ਤਿਆਗ ਸਾਧ ਸੰਗ ਸਮਾਪ ਸਾਧ ਸਾਧ ਸੁਣੈ ਬਿਸਰੈ ਆਨ ਤੇ ਨਾ ਤਾਬ ਸਫਲ ਦਰਸ਼ਨ ਗੁਰ ਭੇਟੀਏ ਮਨ ਮੋਹ ਮਿਟਾਵ ਸਤ ਸੰਤੋਖ ਦਿਆ ਧਰਮ ਸਿੰਘਾਹ ਬਣਾਵ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵ ਬੁਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧ ਜਨਾਹ ਸਭ ਮਹਿ ਪ੍ਰਗਟਾਇਆ ਜਿਸ ਜਨ ਹੂਆ ਸਾਧ ਸੰਗ ਤੇ ਸਪੇਟੇ ਹਰ ਰਾਇਆ
ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਪਾਤਾ ਸਭ ਕਰ ਹਰੇ ਹੈ ਗੁਰ ਕਰ ਲਹਿ ਆਇਆ ਰਾਮ ਸਰਨ ਪਰੇ ਕੀ ਰੱਖਦਾ ਨਹੀਂ ਸਹਜਾ ਸਿਆ ਕਰਮ ਭੂਮ ਹਰ ਨਾਮ ਅਵਸਰ ਦੁਲ ਪਾਇਆ ਅੰਤਰ ਜਾਮੀ ਆ ਪ੍ਰਭੂ ਸਭ ਕਰੇ ਕਰਾਇਆ ਪਤਿਤ ਪੁਨੀਤ ਕਣੇ ਕਰੇ ਠਾਕਰ ਵਰਦਾਇਆ ਮਤ ਪੁੱਲ ਮਨੁੱਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰੱਖ ਸੀ ਜੋ ਪ੍ਰਭੁ ਪਹਿਰਾਇਆ ਬਲਾਵਲ ਮਹੱਲਾ ਪੰਜਵਾ ਮਾਟੀ ਤਹਿ ਜਨ ਸਾਜਿਆ ਕਰ ਦੁਰਲਭ ਦੇਹ ਅਨਕ ਸਤਰ ਮਨ ਮਹਿ ਢੱਕੇ ਨਿਰਮਲ ਦਰਸ਼ਟੇ ਹੈ ਕਿਉ ਬਿਸਰਹਿ ਹੈ ਪ੍ਰਭੁ ਮਹ ਮਨ ਤੈ ਜਿਸ ਤਹਿ ਗੁਣ ਇਹ ਹੈ ਪ੍ਰਭ ਤਾਜ ਰਚੇ ਜੇ ਆਣ ਸੋ ਰਲੀਏ ਖੇ ਰਾਮ ਸਿਮਰਾ ਸਿਮਰਾ ਸਾਸ ਸਾਸ ਮਤ ਬਿਲਮ ਕਰੇ ਹੈ ਛੋੜ ਪਰਪੰਚ ਪ੍ਰਭ ਸੋ ਰਚੋ ਤਜ ਕੂੜੇ ਨੇ ਹੈ ਜਿਨ ਆਨਕ ਇਹ ਏਕ ਬਹੁ ਰੰਗ ਕੀਏ ਹੈ ਖੋਸੀਏ ਹੈ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤਿਹ ਮਤਲੇ ਹੈ ਉੱਚੇ ਤੇ ਉੱਚਾ

ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭਿ ਉਪਰ ਸਮਰੱਥ ਪ੍ਰਭੂ ਪੂਰਨ ਗੁਣ ਦਾਸ ਜਾਨ ਕਾ ਨਾਮ ਆਧਾਰ ਹੈ ਪ੍ਰਭੂ ਕਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮੈਂ ਪਾਹੇ ਆਪ ਰਖੇ ਅਵਦੇਵ ਸਿੰਘ ਆਪੇ ਪ੍ਰਤਪਾਲੇ ਦੀਨ ਦਿਆਲ ਕਿਰਪਾ ਨਦੇਨ ਸਾਸ ਸਾਸ ਸਮਾਰੇ ਕਾਰਨ ਹਾਰ ਸੋ ਕਰ ਰਿਹਾ ਸਾਹੀ ਬੜਿਆਹੀ ਗੁਰ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਜੈਂਤ ਆਦੇਸ ਅਗਣ ਤਜ ਜਨ ਹੁਕਮ ਪਛਾਤਾ ਨਹਿ ਬਿਨਸੇ ਨਾ ਛੋੜ ਜਾਏ ਨਾਨਕ ਰੰਗ ਰਾਤਾ ਬਲਾਵਲ ਮਹੱਲਾ ਪੰਜਵਾ ਮਹਾਂਪਤ ਤੇ ਪਈ ਸ਼ਾਂਤ ਪਰਸਤ ਪਾਪਨ ਹੱਠੈ ਅੰਧਕੂਫ ਮੈਂ ਗਲਤ ਥੈ ਕੱਢ ਦੇ ਹੱਥੈ ਓ ਹਮਾਰੇ ਸਜਨਾ ਹਮ ਉਨਕੀ ਹਿਰੇ ਨਾ ਜਨ ਪੇੜ ਸੁਖ ਸੁਖੀ ਜੀ ਦਾਨ ਦੇਣ ਰਹਾ ਪੂਰਾ ਪੂਰਵਾ ਲਿਖਿਆ ਮਿਲਿਆ ਅਗਵਾਹੇ ਬਖ ਸੰਗ ਹਰ ਸਾਧ ਕਹੇ ਪੂਰਨ ਆਸਾਇ ਪੈ ਬਿਨ ਸਹਿਤਾ ਲੋਕ ਕਹਿ ਪਾਹੇ ਸੁਖ ਥਾਂ ਨੂੰ ਦਿਆ ਕਰੀ ਸਮਰੱਥ ਕਰ ਬਸਿਆ ਮਨ ਮਾਨ ਨਾਨਕ ਕਿਹ ਤੂੰ ਟੇਕ ਪ੍ਰਭੂ ਤੇਰਾ ਆਧਾਰ ਕਰਨ ਕਰ ਸਮਰੱਥ ਪ੍ਰਭੂ ਹਰ ਅਗੰਮ ਅਪਾਰ ਬਲਾਵਲ ਮਹੱਲਾ ਪੰਜਵਾ ਸੋਈ ਮਲੇਨ ਦੇਨ ਹੇ ਨਾ ਜਸ ਪ੍ਰਭ ਬਰਸਾਨਾ ਕਰਨੇ ਹਾਰ ਨਾ ਬੁੱਝੀ ਆਪ ਗਿਨੇਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭੁ ਚਿਤ ਗਾਹੇ ਸੰਤਨ ਕੈ ਆਨੰਦ ਹੈ ਨਿਤ ਹਰ ਗੁਣ ਗਾਏ ਰਹਾਉ ਉੱਚੈ ਤੈ ਨੀਚਾ ਕਰੈ ਨੀਚ ਖਨ ਮੈਂ ਥਾਪੈ ਕੀਮਤ ਕਹੀ ਨਾ ਜਾਈਏ ਠਾਕਰ ਪਰ ਤਾਪੈ ਪੇਖਤ ਲੀਲਾ ਰੰਗ ਰੂਪ ਚੱਲਣੇ ਦਨਵਾਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ ਕਾਰਨ ਕਾਰ ਸਮਰੱਥ ਪ੍ਰਭੂ ਤੇਰੀ ਸਰਨਾਹੀ ਹਰ ਦਿਨ ਸਰਹਿਣ ਨਾਨਕ ਜਪੇ ਸਦ ਸਦ ਬਲ ਜਾਈ ਬਰਾਬਰ ਮਹੱਲਾ ਪੰਜਵਾ ਜਲ ਢੋਵਾਉਂਗੇ ਸੀਸ ਕਰ ਪੱਗ ਵਖਾਲ ਬਾਰ ਜਾਊਂ ਲਖ ਬੇਰੀਆਂ ਦਰਸ ਵੇਖ ਜਵਾਬ ਕਰੋ ਮਨੋਰਥ ਮਨ ਮੈਂ ਆਪਣੇ ਪ੍ਰਭ ਤੇ ਪਾਪ ਦਿਓ ਸੁਹੋਣੀ ਸਾਧ ਕੇ ਬੀਜਨ ਲਾਭ ਰਹਾਉ ਅੰਮ੍ਰਿਤ ਗੁਣ ਸੰਨ ਬੋਲਤੇ ਸੁਣ ਮਨੇ ਭੁਲਾ ਹੂਆ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਵਿਖੇ ਜਲਨ ਬੁਝਾਵ ਜਬ ਭਗਤ ਕਰੇ ਸੰਤ ਮੁੰਡਲੀ ਤਨ ਮਿਲ ਹਰ ਗਾਵ ਕਰੋ ਨਾਮ ਸਕਾਰ ਭਗਤ ਜਨ ਤੂਰ ਮੁਖ ਲਾਭ ਉਠਤ ਬੈਠਤ ਜਪੋ ਨਾਮ ਹਰ ਇਹ ਕਰਮ ਕਮਾਵ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵ ਬੁਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਹੇ ਸਾਧ ਸੰਗਤ ਕੈ ਸੰਗ ਵਸੇ ਬੜ ਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋਹ ਮੈਂ ਸੇਵਕ ਕੀ ਰਾਖੀ ਰਹਾ ਅਗਨ ਸਾਗਰ ਤਹਿ ਕੱਢਿਆ ਪ੍ਰਭ ਜਲ ਨ ਬੁਝਾਹੀ ਅੰਮ੍ਰਿਤ ਨਾਮ ਜਲ ਸੰਚੀ ਹੈ ਗੁਰ ਪੈ ਸੁਹਾਈ ਜਨ ਮਾਰਨ ਦਹ ਕੱਟਿਆ ਸੁਖ ਕਾ ਥਾਨ ਪਾਇਆ ਕੱਟੀ ਸਿਲਖ ਪਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੂ ਅਬਰ ਕੁਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਲਾਵਲ ਮਹੱਲਾ ਪੰਜਵਾ ਵੰਦਨ ਕਾਟਿਆ ਪ੍ਰਭੂ ਹੂਹਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕੱਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਯੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿੱਤੇ ਫਿਰ ਦੁੱਖ ਨਾ ਜਾਪੇ ਹਰ ਹਰ ਹਰ ਹਰ ਜਪੀਏ ਅੰਤਰ ਲਿਵ ਲਾਹੀ ਕਿਲ ਵਿਖੀ ਉਤਰੇ ਸੁਧ ਹੈ ਸਾਧੂ ਸਰੁਨਾਈ ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਹੀ ਮਹਾਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬਲਾਵਲ ਮਹੱਲਾ ਪੰਜਵਾ ਪੈ ਤੈ ਉਪਜੈ ਭਗਤ ਪ੍ਰਭੂ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨਸੇ ਪਰਮ ਪ੍ਰਹਤ ਗੁਰ ਪੂਰਾ ਜਿਸ ਪੇਟਿਆ ਤਾਂ ਕੇ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਹਾ ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਤਾਰ ਮਨ ਤੇ ਕਬੂ ਨਾ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਸੋਹ ਰੰਗ ਲਗਾ ਅਚਰਜ ਗੁਰੂ ਦੇਵ ਜਾਂ ਕੋ ਕਿਰਪਾ ਕਰੋ ਪ੍ਰਭੂ ਤਾਂ ਕੋ ਲਾਗੋ ਸੇਵ ਨੈਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੇ ਪ੍ਰਭ ਪਰਮਾਨੰਦ ਬਲਾਵਲ ਮਹੱਲਾ ਪੰਜਵਾ
ਤ੍ਰਿਸ਼ਨ ਬੁਝਿ ਮਮਤਾ ਗਹੀ ਨੱਠੇ ਪੈ ਪਰਮਾਹ ਤਿਥ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਗੁਰਪੂਰਾ ਅਰਾਧਿਆ ਬੈਂਸੀ ਮਿਰ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਮਹਾਰਾ ਸੋਭਤ ਹਰ ਜਪ ਜਗ ਜਪ ਜਾਗਿਆ ਭੇਖਿਆ ਪਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਸੁਬਾਹਦ ਆਪ ਮੁਕਤ ਸੰਗੀ ਤਰਹਿ ਕੁਲ ਕੁਟੰਬ ਉਧਾਰੇ ਸਬਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ

ਬਖ ਲੀਹੇ ਨਿੰਦਕ ਨਿੰਦਾ ਕਰਮ ਪੱਛੇ ਜਮ ਕਾਲ ਗਰਸੀਏ ਰਹਾ ਸੰਤਾਂ ਏਕ ਧਿਆਪਣਾ ਦੂਸਨ ਕੋ ਨਾਹੀ ਏਕ ਸੁਹੱਗੇ ਬੇਨਤੀ ਰਵਿਆ ਸਰਵਦਾਇ ਕਥਾ ਪ੍ਰਾਤਨ ਹਿਉਂ ਸੁਣੀ ਭਗਤਨ ਕੀ ਬਾਣੀ ਸਗਲ ਦੋਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕ ਹੈ ਪ੍ਰਗਟ ਸਭ ਮਾਹੈ ਪ੍ਰਭ ਕੈ ਸੇਵਕ ਸਰਨ ਪ੍ਰਭੂ ਤਨ ਕੋ ਬਉ ਨਾਹੇ ਬਲਾਵਲ ਮਹੱਲਾ ਪੰਜਵਾਂ ਬੰਧਨ ਕਾਟੈ ਸੋ ਪ੍ਰਭੂ ਜਾਂ ਕਿਹ ਕਲ ਹਾਥ ਅਵਰ ਕਰਮ ਨਹੀਂ ਛੁਟੀਏ ਰੱਖੋ ਹਰ ਹਾਥ ਤੋ ਸਰਨਾਗਤ ਮਾਧਵੇ ਪੂਰਨ ਦਿਆਲ ਛੁੱਟ ਜੈ ਸੰਸਾਰ ਤੇ ਰੱਖੈ ਗੋਪਾਲ ਰਹੋ ਆਸਾ ਪਰਮ ਵਿਕਾਰ ਮੋਹ ਐਨ ਮੋਹਿ ਲਵੰਨਾ ਹਾਂ ਝੂਠ ਸੰਭਗਤੀ ਮਨ ਬਸੀ ਪਰ ਬ੍ਰਹਮ ਨ ਜਾਣਨਾ ਪਰਮ ਤੁਮਾਰ ਹੈ ਜੋ ਤੋ ਰੱਖੇ ਤੋ ਰਹਾ ਪ੍ਰਭੁ ਕੰਮ ਤੁਮਾਰੇ ਕਾਰਨਕਾਰ ਸਮਰੱਥ ਪ੍ਰਭੂ ਦੇਹੋ ਆਪਣਾ ਮੋਹ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਹ ਬਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪ੍ਰਤਿਆਹ ਤੁਮਰਹੀ ਪ੍ਰਤੀਤ ਮਹਾ ਮੁਨੀ ਮੋਹਾ ਨਰ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਦ ਹਰ ਕਾ ਪਖਰ ਤੋਂ ਛੁੱਟੇ ਤੋਂ ਉੱਪਰ ਲਾਦਾ ਰਹੋ ਜਪ ਤਪ ਸੰਜਮ ਤਮ ਖੰਡ ਹੈ ਜਮ ਕਹਿ ਦੁੱਖ ਡੰਡ ਸਿਮਰ ਨਹੀਂ ਜੂਨ ਦੁੱਖ ਲੱਜੇ ਭਾਂਡ ਹਰ ਸੰਗ ਸਾਹੀ ਮਹਾਮੀਰ ਤੈ ਸੋਹ ਤੇਰਾ ਭੇਦ ਬੀਧਾ ਪੰਚਪਟ ਵਾਰੀਆ ਉਪਜੋ ਮਹਾਖੇਦ ਨਾਨਕ ਤਿੰਨ ਸੰਤਰ ਸਰਨਾਗਤੀ ਜਿਨ ਮਨ ਬਸ ਕੀਨਾ ਤਨ ਤਨ ਸਰਬਸੀ ਆਪਣਾ ਪ੍ਰਭੂ ਜਨ ਕੋ ਦੀਨ ਬਰਾਬਰ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਹਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਅਰਾਤ ਤੇ ਮੁਖ ਅੰਮ੍ਰਿਤ ਪੀਵਾ ਰਹਾ ਜੀ ਜੰਤ ਸਭ ਸੁਖ ਵਸੇ ਸਭ ਕੇ ਮਨ ਲੋਚ ਪਰ ਵਿਕਾਰ ਨਿਤ ਚਿਤ ਬੁਦਹਿ ਨਹੀਂ ਕੁਛ ਮੋਚ ਧਾਨ ਸੋ ਥਾਨ ਵਸ ਤਨ ਜਹ ਜਪੀਏ ਨਾਮ ਕਥਾ ਕੀਰਤਨ ਹਰਿ ਅੰਤ ਕਣਾ ਸੁਖ ਸਹਿਜ ਬਸ ਰਾਮ ਮਨ ਤੇ ਕਦੇ ਨਾ ਵਿਸਰੇ ਨਾਥ ਕੋ ਨਾਥ ਨਾਨਕ ਪੁਰਬ ਸਰਨਾਗਤੀ ਜਾਂ ਕੇ ਸਭ ਹਾਥ ਬਰਾਵਨ ਮਹੱਲਾ ਪੰਜਵਾਂ ਜੈ ਤੁਮ ਜਦ ਕਰ ਸੁਖਿਆ ਬਿਰਨ ਸੁਪਨੇ ਪਾਇਆ ਸਦਾ ਸਮੁੰਦਰ ਨਾਥ ਬਿੰਦ ਸੀਤਲ ਫੁੱਟ ਆਇਆ ਜੀਵ ਤਿਆਰ ਥਾ ਮੋਇਆ ਕੁਛ ਕਾਮ ਨਾ ਆਵੇ ਜਨਮ ਹੈ ਰਚਨ ਚਾਇਆ ਕਿਉਂ ਸੋ ਰੰਗ ਲਾਵੇ ਨਿਹਾਂ ਰੇ ਪ੍ਰਾਣੀ ਕਰਨਾ ਕਰੇ ਆਂ ਕੇ ਕਾਢੇ ਕੀਰੀ ਤੇ ਹਸਤੀ ਕਰੇ ਟੁੱਟਾ ਲੈ ਕਾਂਡੇ ਕੰਡ ਜੀਵ ਸਿੱਖ ਸਿੱਖ ਪੰਜਾ ਪ੍ਰਭ ਕੀਏ ਕਿਰਤ ਕਿਰਤ ਕਮਾਪ ਸਰਪਲ ਰਵਿਆ ਹਰ ਨਿਰਤ ਆਮ ਤੈ ਕੁਛ ਨਾ ਹੋ ਬਨਾਨ ਸਨ ਪ੍ਰਭ ਸਾਧ ਮੋਹ ਮਗਨ ਕੂਪ ਆਮ ਤੈ ਨਾਨਕ ਗੁਰ ਕਾਢ ਬਲਾਵਲ ਮਹੱਲਾ ਪੰਜਵਾਂ ਖੋਜਿਤ ਖੋਜਿਤ ਮੈਂ ਤੁਰਾ ਕੁਜ ਹੋ ਬਨ ਥਾਨ ਅਸਲ ਅਸ਼ੇਦ ਅਭੇਦ ਪ੍ਰਭੂ ਮੈਂ ਸੇ ਭਗਵਾਨ ਕਾਵ ਦੇਖੋ ਪ੍ਰਭ ਰੰਗ ਜਾਗਣ ਤੇ ਸੁਪਨਾ ਕਰਕੇ ਸੰਗ੍ਰਹ ਵਾਨ ਸਮੂਹ ਸਾਸਤਰ ਸੰਭਵ ਦਰਸ਼ਨ ਕੀ ਪਿਆਸ ਰੂਪ ਨਾ ਰੇਖਨਾ ਪੰਚ ਤੱਤ ਠਾਕਰੀ ਅਵਨਾਸ਼ ਹੈ ਕਰਕੇ ਪਹਿਲਾ ਕੁੰਡਲੇ ਧਨ ਤਨ ਤੈ ਈਸ਼ਰ ਸੋ ਅੰਤਰ ਸੋ ਬਾਹਰ ਹੈ ਬੰਸੇ ਤੈ ਪਰਮਾ ਨਾਨਕ ਤਿਸਕਾ ਭੇਟਿਆ ਜਾਂ ਕੇ ਪੂਰਨ ਕਰਮਾ ਬਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪੈ ਦੇਖ ਪ੍ਰਭ ਕਾ ਪ੍ਰਤਾਪ ਕਾਰਜ ਉਤਾਰਿਆ ਸਤਿਗੁਰੂ ਕਰ ਆਹਰਿ ਆਪ ਖਾਤ ਖਾਰਚ ਨਿਰਤ ਰਹ

ਕਰਮ ਅਰਥੇ ਨਿਰ ਕਾਮ ਮੋਖੋਂ ਦੇਤੇ ਨਹੀਂ ਵਾਰਨ। ਭਗਤ ਹਰਾ ਕਹੀ ਕ੍ਰੰਥ ਗੋਬਿੰਦ ਗੋਪਾਲ ਹੂੰ, ਰਾਮ ਨਾਮ ਤਨ ਸੰਜਿਆ ਹਰ ਜਾਪੇ ਨਹੀਂ ਸਮਾਰ। ਸਰਨ ਪਰੈ ਪ੍ਰਭ ਤੇਰੀਆ, ਪ੍ਰਭ ਕੀ ਵਡਿਆਈ, ਨਾਨਕ ਅੰਤ ਨ ਪਾਈਏ ਬੇ ਅੰਤ ਪਸਾਈ। ਬੁਲਾਵਲ ਮਹੱਲਾ ਪੰਜਵਾਂ, ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈ ਰਾਸ, ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ, ਰਹੋ ਬਿਘਨ ਨਾ ਕਉ ਲਾਗਤਾ, ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਹੇ ਭਗਤਨ ਕੀ ਰਾਸ। ਤੋਟ ਨਾ ਆਵੈ ਕਦੇ ਮੂਲ, ਪੂਰਨ ਭੰਡਾਰ ਚਰਨ ਕਮਲ ਮੰਤਨ ਵਸੇ, ਪ੍ਰਭ ਗਮ ਅਪਾਰ, ਵਾਸਤ ਕੁਮਾਪਤ ਸਭ ਸੁਖੀ, ਕੁਛ ਕੂਣ ਨਾ ਦਿਸੈ, ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ। ਜੈ ਜੈਕਾਰ ਸਭੇ ਕਰੇ ਸਭ ਥਾਨ ਸੁਹਾਇਆ, ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ। ਬਲਾਵਲ ਮਹੱਲਾ ਪੰਜਵਾਂ, ਹਰ ਹਰ ਹਰ ਅਰਾਧਿਐ ਹੋਈਏ ਅਰੋਗ, ਰਾਮ ਚੰਦ ਕੀ ਤਸਕਲਾ ਜਨ ਮਾਰਿਆ ਰੋਗ ਰਹਾ। ਗੁਰ ਪੂਰਾ ਹਰ ਜਪੀਏ ਨਿਤ ਕੀਜੇ ਭੋਗ, ਸਾਧ ਸੰਗ ਕੇ ਵਾਰ ਰਹਿ ਮਿਲਿਆ ਸੰਯੋਗ, ਜਿਸ ਸਮਰਤ ਸੁਖ ਪਾਈਏ ਬਿਨ ਸਹਿਬ ਰੋਗ, ਨਾਨਕ ਪ੍ਰਭ ਸ਼ਰਨਾਗਤੀ ਕਾਰਨ ਕਾਰਨ ਯੋਗ। ਰਾਗ ਬੁਲਾਵਲ ਮਹੱਲਾ ਪੰਜਵਾਂ, ਲੋਕ ਹੁੰਦੇ ਕਰ ਪੰਜਵਾਂ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਅਵਰ ਪਾਪ ਸਭ ਤਿਆਗਿਆ, ਦਾਰੂ ਨਾਮ ਲਿਆ ਤਾਪ, ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ ਗੁਰ ਪੂਰਾ ਅਰਾਧਿਆ, ਸਗਲਾ ਦੁਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ, ਰਹਾ ਵਾਹ ਪਕੜ ਪਕੜਿਆ ਕੀਨਾ ਆਪਣਿਆ। ਆਪੇ ਹੀ ਪ੍ਰਭ ਰਾਖਦਾ ਹੈ ਭਗਤ।

ਰੱਖਣ ਹਰ ਪਰ ਪ੍ਰਭੂ ਤਾਂ ਕੀ ਨਿਰਮਲ ਸੇਵ ਹੂੰ ਰਾਮ ਰਾਜ ਰਾਮਦਾਸੀ ਪਰਦੇਵ ਰਹਾਉਂ ਸਦਾ ਸਦਾ ਹਰ ਕਹੀਏ ਕੁਛ ਦੁਕਾਨਾ ਲਾਗੇ ਨਾਮ ਗੁਰਨਾਮ ਸੁਣਾਈਏ ਪੈ ਦੁਸ਼ਮਣ ਭਾਗੇ ਬਲਾਵਲ ਮਹੱਲਾ ਪੰਜਾ ਮਾਨ ਤਨ ਪ੍ਰਭੂ ਰਾਤੀਏ ਮਨ ਸਾਧ ਸਮਾਪੈ ਉਤਰਤ ਗੁਣ ਗੋਪਾਲ ਜਸ ਹੂੰ ਜਮ ਭਾਗੇ ਰਾਮ ਕਾਮ ਕ੍ਰੋਧ ਮਦ ਮਨ ਮੋਹ ਜਨਸੀ ਅਨੁਰਾਗੇ ਆਂਦਨ ਮਗਨ ਰਸ ਰਾਮ ਰੰਗ ਨਾਨਕ ਕਰਨ ਲਾਗੇ ਬਲਾਵਨ ਮਹੱਲਾ ਪੰਜਵਾ ਜੇ ਜੋ ਤਸ ਪ੍ਰਭ ਕੈ ਜੋ ਕਹੇ ਸੋ ਕਰਨਾ ਤੈ ਪ੍ਰਸੰਨ ਗੋਪਾਲ ਰਹਿ ਕੋ ਕੁਛ ਨਹੀਂ ਕਰਨਾ ਦੁੱਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚ ਤਾਰੇ ਹੀ ਜਮ ਕਾਂਕਰ ਨੇੜ ਨਾ ਆਵੀ ਗੁਰਮੁਖ ਤੋਂ ਪਿਆਰੇ ਰਹਾਉ ਕਾਰਨ ਕਰ ਸਮਰੱਥ ਹੈ ਤਿਸ ਦਿਨ ਨਹੀਂ ਹੋਰ ਹੋ ਨਾਨਕ ਪ੍ਰਭ ਸਨਗਤੀ ਸੱਚਾ ਮਨ ਜੋਰ ਬਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭੂ ਆਪਣਾ ਨੱਠਾ ਦੁੱਖ ਠਾਹੋ ਵਿਸਰਾਮ ਪੈ ਮਿਲ ਸਾਧ ਸੰਗ ਤਾਂ ਕੇ ਬਹੁੜਨਾ ਤਾਉ ਬਲਿਹਾਰੀ ਗੁਰ ਆਪਣੇ ਚਰਨ ਬਲ ਜਾਹੋ ਆਨੰਦ ਸੂਖ ਮੰਗਲ ਬਨ ਰਹਿ ਭੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗਨਾਦ ਧੁਨ ਇਹ ਬਣਿਓ ਸਵਾਹੋ ਨਾਨਕ ਪ੍ਰਭੂ ਸੋ ਪ੍ਰਸੰਨ ਪੈ ਬਾਤ ਬਲ ਪਾਉ ਬਲਾਵਲ ਮਹੱਲਾ ਪੰਜਵਾ ਦਾਸ ਤੇਰਾ ਕੀ ਬੇਨਤੀ ਹਿਰਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਯਾਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਸਾਸ ਘਟ ਸਾਸ ਰਹਾ ਮਾਤ ਪਿਤਾ ਬੰਧਵ ਤੂੰ ਹੈ ਤੂੰ ਸਰਬਨਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜੋਸ ਬਲਾਵਲ ਮਹੱਲਾ ਪੰਜਵਾ ਸਰਬ ਸਹਿਤ ਹਰ ਹੰਗਾਈਏ ਸਾ ਭਲਾ ਮੁਲਾਵੈ ਸਾਧ ਸਾਧ ਮੁਖ ਤੇ ਕਹੇ ਸੁਣ ਦਾਸ ਮੁਲਾਵੈ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾ ਪੂਰ ਰਹੋ ਸਰਬਤ ਮਹਿ ਪ੍ਰਭ ਗੁਣੀ ਗਹੀਰੋ ਨਾਨਕ ਭਗਤ ਆਨੰਦਮੈ ਪੇਖ ਪ੍ਰਭ ਕੀ ਧੀਰ ਬੁਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦੋਤਾਰ ਪ੍ਰਭੂ ਹੋਏ ਕਿਰਪਾਲ ਰਾਖ ਖੁੱਲੀਆ ਆਪਣੇ ਸੇਵ ਕੋ ਮੁਖ ਨਿੰਦ ਕੁਸ਼ਾਰ ਤੁਝੇ ਨਾ ਜੋਫੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਆਉਂਦੇ ਆਪਣੇ ਹਾਥ ਰਹਾ ਜੀਅਨ ਕਾ ਦਾਤਾ ਏਕ ਹੈ ਵੀਅਨ ਨਹੀਂ ਹੋਸ ਨਾਨਕ ਕੀ ਬੇਨਤੀਆਂ ਮੈਂ ਤੇਰਾ ਜੋਰ ਬੁਲਾਵਲ ਮਹੱਲਾ ਪੰਜਵਾ ਮੀਤ ਹਮਾਰੇ ਸਜਨਾ ਰੱਖੈ ਗੋਬਿੰਦ ਹੂੰ ਨਿੰਦਕ ਮਿਰਤਕ ਹੋਏ ਗਹ ਤਮ ਹੋ ਨਚੰਦ ਹੂੰ ਰੁਹਾ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਹੂ ਜੈ ਜੈਕਾਰ ਜਗਤ ਮੈਂ ਸਫਲ ਜਾਂ ਕੀ ਸੇਵ ਊਚ ਅਪਾਰ ਐਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਵਲ ਮਹੱਲਾ ਪੰਜਵਾ ਗੁਰਪੂਰਾ ਅਰਾਧਿਆ ਹੋਏ ਕਿਰਪਾਲ ਮਾਰਗ ਸੰਤ ਪਤਾਇਆ ਟੁੱਟੇ ਜਮਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭੂ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾ ਜਲਨ ਬੁਝੇ ਸੀਤਲ ਪੈ ਰੱਖੇ ਪ੍ਰਭੂ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾਂਗੜ ਪ੍ਰਤਾਪ ਬਲਾਵਲ ਮਹੱਲਾ ਪੰਜਵਾ ਧਰਤ ਸੁਹਾਵੀ ਸਫਲਥਾਨ ਪੂਰਨ ਪੈ ਕਾਮ ਪੌ ਨਾਠਾ ਪਰਮ ਮਿਟ ਗਿਆ ਰਵਿਆ ਨਿਤਨਾਮ ਸਾਧਨਾ ਕੇ ਸੰਗਵਤ ਸੁਖ ਸਹਿਜ ਬਸਰਾਮ ਸਾਹੀ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾ ਪ੍ਰਗਟ ਪੈ ਸੰਸਾਰ ਮੈਂ ਫਿਰ ਤੈ ਪਹਿਲਾਮ ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਹਾਨ ਬਲਾਵਲ ਮਹੱਲਾ ਪੰਜਵਾ ਰੋਗ ਮਟਾਇਆ ਅੰਗਾ ਪ੍ਰਭੂ ਉਪਜਾ ਸੁਖ ਸਾਂਤ ਵੱਡ ਪ੍ਰਤਾਪ ਅਚਲ ਰੂਪ ਹਰ ਕੀਨੀ ਦਾਤ ਗੁਣ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸੁਹਾਈ ਰਹਾ ਵਿਰਥੀ ਕਦੇ ਨਾ ਹੋਵੀ ਜਨ ਕੀ ਨਿਰਵਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਹੀ ਬਲਾਵਲ ਮਹੱਲਾ ਪੰਜਵਾ
ਮਾਰ ਮਾਰ ਜਾਮੈ ਹਜਨ ਦੇ ਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮਜਨ ਸੇ ਵਿਆਹ ਚਾਂਦਨ ਰੰਗ ਰਾਤਾ ਸ਼ਾਂਤ ਸਹਿਜਾ ਆਨੰਦ ਘੜਾ ਪੂਰਨ ਕਈ ਵਾਸ ਸੁਖ ਪਾਇਆ ਹਰ ਸਾਧ ਸੰਗ ਸਮਰਥ ਗੁਣ ਪਾਸ ਰਹਾ ਸੁਣ ਸੁਵਾਨੀ ਹਰਦਾਸ ਜਨ ਤੁਮ ਅੰਤਰ ਜਾਮੀ ਥਾਨ ਥਨੰਤਰ ਰਵ ਰਹਿ ਨਾਨਕ ਸੁਆਮੀ ਬਲਾਵਲ ਮਹੱਲਾ ਪੰਜਵਾਨ ਤਾਤੀ ਵਾਹ ਨਾ ਲਾਗਈ ਪਾਰ ਬ੍ਰਹਮ ਸਰਨਾਜ ਚੌ ਗਿਰਦ ਹਮਾਰ ਹੈਰਾਨ ਪਾਮ ਬਖ ਲਗੇ ਨਾ ਭਾਈ ਸਾਤ ਵਾਰ ਪੂਰਾ ਭੇਟੇ ਹਾਜ ਨੇ ਬੰਤ ਗੁਣਾਈ ਰਾਮ ਨਾਮ ਔਖਾ ਦੀ ਜਾ ਕਾਲ ਬੁਲਾਈ ਰਾਮ ਰਾਖ ਲਈਏ ਤਨ

ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸ਼ਰਨ ਨਾਨਕ ਪ੍ਰਭ ਤੇ ਰਹੀਮ ਕਰ ਕਿਰਪਾ ਸਤਸੰਗ ਮੁਲਾਤ ਬਲਾਵਨ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨਮ ਆਪੇ ਹੈ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਰੁਖ ਸੰਤਾਪ ਹੀ ਰਹਾ ਗੁਣ ਗੋਬਿੰਦ ਗਾਵੋ ਸਭ ਹਰ ਜਨ।

ਨਾਨਕ ਬੋਲੇ ਦਰਗਾਹ ਪਰਿਵਾਰ ਨੂੰ ਰਾਗ ਬਲਾਵਲ ਮਹੱਲਾ ਪੰਜਵਾਂ ਦੋ ਘਰ ਅੱਠ ਸਤਵਾਂ ਇੱਕ ਓਂਕਾਰ ਸੁਖ ਪ੍ਰਸਾਦ ਸਤਿਗੁਰ ਸ਼ਬਦ ਜਸੋ ਦੀਪਾ ਬਿਨਸਿਓ ਅੰਧਕਾਰ ਤਹ ਮੰਦਰ ਰਤਨ ਖੋਡੀ ਖੁਲੀ ਅਨੁਪਾਰ ਹੈ ਬਿਸਮਨ ਬਿਸਮ ਪੈ ਹੈ ਜੋ ਪੇਖੋ ਕਹਿਣ ਨਾ ਜਾਹੀ ਬੜਿਆਹੀ ਮਗਨ ਪੈ ਹੂਆ ਸੰਗ ਮਾਤੈ ਓਤ ਪੋਤ ਲਪਟਾਈ ਆਲ ਜਾ ਨਹੀਂ

0: ਸਾਰਾ ਇੱਕ ਹੀ ਪ੍ਰਹਾਰਾ ਇੱਕ ਵਸੀਮ ਫਿਰਨ ਇੱਕ ਸੰਪੂਰਨ ਇੱਕੇ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੁੱਚਾ ਸੁੱਚਾ ਸੁੱਚੋ ਸੁੱਚਾ ਸੁੱਚਾ ਹੈ ਅੰਤ ਨਾ ਅੰਤਾ ਸਦਾ ਬੇਅੰਤਾ ਕਉ ਨਾਨਕ ਉੱਚੋ ਉੱਚਾ ਬੁਲਾਵਲ ਮਹੱਲਾ ਪੰਜਵਾ ਬਿਨ ਹਰ ਕਾਮਨਾ ਆਪਤ ਹੈ ਜਾਂ ਸੋ ਰਾਚ ਮਚ ਤੁਮ ਲਾਗੈ ਅਮੋਹਿ ਮਹਾਵਤ ਹੈ ਰਹਾ ਅਨਕ ਕਾਮਣੀ ਸੇਹ ਸੋਹਣੀ ਛੋੜ ਖਨ ਹੈ ਜਾਪਤ ਹੈ ਅਜ ਰਹੋ ਇਮ ਹਰੀ ਰਸ ਪ੍ਰੇ ਰਹੋ ਬਿਖੇ ਠਗੋ ਹਰੀ ਖਾਵਤ ਹੈ ਤ੍ਰੈਣ ਕੋ ਮੰਦਰ ਸਾਜ ਸੁਗਾਰਿਓ ਪਾਪ ਹੈ ਆਪਤ ਹੈ ਐਸੇ ਗੜਮੈ ਹੇਠ ਹੀਠ ਲੋ ਭੂਲ ਭੂਲ ਕਿਆ ਪਾਵਤ ਹੈ ਪੰਚ ਦੂਤ ਮੂਡ ਪਰ ਨਠ ਹੈ ਕੇਸ ਬਹਿ ਪਰਾਵਤ ਹੈ ਦ੍ਰਿਸ਼ਟ ਨ ਆਵਤ ਅੰਧ ਅਗਿਆਨੀ ਸੋਇ ਰਿਹੋ ਮਦਮਾਵਤ ਹੈ ਜਾਲ ਪਸਾਰ ਚੁਗ ਪਸਧਾਰੀ ਪਾਂਖੀ ਜੋ ਪਹਾਵਤ ਹੈ ਕਉ ਨਾਨਕ ਬੰਧਨ ਕੱਟਣ ਕੋ ਮੈਂ ਸਤਿਗੁਰ ਪੁਖਤ ਤੇ ਆਵਤ ਹੈ ਬਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਹਨ ਪਿਆਰੋ ਮਨੇ ਅਧਾਰੋ ਤੀਰਥ ਚਿਤ ਗੋ ਜੈਸੀ ਪੰਥ ਉਮੀਰੋ ਸਹਿ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਬਿਡ ਭੈਗੋ ਸੁਹਾਗ ਹਮਾਰੋ ਕਦ ਨ ਡੋਲੀ ਗੰਦ ਨ ਦੀਪਾ ਹੰਗੋਤ ਪੋਤ ਅੰਗ ਅੰਗ ਸੰਗ ਮੋਲੀ ਕੌ ਨਾਨਕ ਪ੍ਰਹਰੀ ਸੁਹਾਗ ਨਾ ਅੰਤ ਅਨਕੀ ਮਰੀ ਬਣੀ ਕਠੋਲੀ ਬਲਾਵਨ ਮਹੱਤਾ ਪੰਜਾ ਗੋਬਿੰਦ ਗੋਬਿੰਦ ਗੋਬਿੰਦ ਮਹੀ ਜਪਤੇ ਪੇਟੇ ਸਾਧ ਆਰਾਮ ਤਪਤੇ ਦੁਰਮਤ ਦੂਰ ਪਈ ਰਾਮ ਪੂਰਨ ਪੂਰ ਹੋ ਸਾ ਪੂਰਨ ਸੀਤਲ ਸਾਂਤ ਦਿਆਲ ਗਈ ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰ ਹਮ ਤੰਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੱਚ ਸੰਤਨ ਤੇ ਇਹ ਮਤ ਲਹੀ ਕੌ ਨਾਨਕ ਜਨਮ ਨੋ ਪਸੰਦਾ ਤਿਨ ਕੋ ਸਗਲੀ ਸੋਜ ਪਹੀ ਬਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਵਿਚਾਰ ਹੈ ਵਰਨ ਸਕਾਂ ਏਕ ਰਮੋਹੀ ਬ੍ਰਹਮ ਹੇ ਸੰਸਿੱਧ ਮਨ ਇੰਦਰਾ ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ ਕਿਆ ਕਥੀਐ ਕੁਸ ਕਥਨ ਨਾ ਜਾਹੀ ਜੈ ਜੈ ਦੇਖਾ ਤੈ ਰਿਹਾ ਸਮਾਈ ਰਹਾ ਜਹ ਮਹਾਭਿਮਾਨ ਦੁਖ ਜਮ ਸੁਣੀਏ ਤਾਹ ਮੇਰੇ ਪ੍ਰਭ ਤੁਹੈ ਸਮਾਹੀ ਸ਼ਰਨ ਪਰਿਹੋ ਹਰ ਚਰਨ ਗਹੇ ਪ੍ਰਭ ਗੁਰ ਨਾਨਕ ਕੋਹ ਪ੍ਰਭੂਜ ਬਜਾਈ ਬਲਾਵਲ ਮਹੱਲਾ ਪੰਜਵਾ ਆਗਮ ਰੂਪ ਵਨਾਸੀ ਕਰਤਾ ਪ੍ਰਿਤ ਪਵਿੱਤ ਇੱਕ ਨਿਮਖ ਜੋ ਵੀ ਅਚਰਜ ਸੁਣਿਓ ਪ੍ਰਾਪਤ ਭੇਟ ਲੈ ਸੰਤ ਚਰਨ ਚਰਨ ਮਰਨ ਲਾਈਏ ਕਹਿਤ ਵਿਧੀਏ ਕਤ ਸੰਜਮ ਪਾਈਏ ਕਉ ਸੁਰਜਨ ਕਹਿਤ ਜੋਗਤੀ ਧਿਆਈਏ ਰਹਾ ਜੋ ਮਨੁੱਖ ਮਨੁੱਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਏ ਨਾਨਕ ਸ਼ਰਨ ਸਰਨ ਸੁਖ ਸਾਗਰ ਮੋਹਿ ਟੇਕ ਤੇਰੇ ਇਕਨਾਈਏ ਬਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਤੰਦ ਬੋਧਿਹਾਰ ਸਗਲ ਜੇ ਸਰ ਅਵਰ ਕਾਜ ਤੈ ਛੋਟ ਪਰੀ ਰਹਾ ਸੁਖ ਸਹਿਜ ਗਰ ਕਨੋ ਅਨੰਦਾ ਗੁਰ ਤੇ ਪਾਹੋ ਨਾਮ ਹਰੀ ਐਸੋ ਹਰਜਨ ਵਰਨ ਸੁਖੂ ਗੁਰ ਪੂਰੇ ਮੇਰੀ ਉਲਟ ਧਰੀ ਪੇਖੋ ਮੋਹਨ ਸਭ ਕੈ ਸੰਗ ਓਨਨਾ ਕਾਹੂ ਸਗਲ ਪਰੀ ਪੂਰਨ ਪੂਰੇ ਹੋ ਕਿਰਪਾ ਨਿਤ ਕਉ ਨਾਨਕ ਮੇਰੀ ਪੂਰੀ ਪਰੀ ਬੁਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹੋ ਕਿਆ ਕਹਿਤਾ ਜਾਨ ਪਰਵੀਨ ਠਾਕਰ ਭਰਾਵੇਂ ਰਹਿ ਤੈਸ ਅੱਗੇ ਕਿਆ ਕਹਿਤਾ ਰਹਾ ਅਨ ਬੋਲੇ ਕੋ ਤੁਸੀਂ ਪਛਾਣੇ ਜੋ ਜੀਵਨ ਮੈਂ ਹੋਤਾ ਰੇ ਮਨ ਕਾਹੇ ਕਹਾਂ ਲਹਿਕੈ ਕੋ ਫੇਕ ਤੁਸੀਂ ਸੰਗ ਸੁਣਤਾ ਐਸੋ ਜਾਨ ਪਏ ਮਨ ਆਨੰਦ ਜਾਨ ਨਾ ਬੀਹੋ ਕਰਤਾ ਕੋ ਨਾਨਕ ਗੁਰ ਪਏ ਪਿਆਰਾ ਹਰ ਰੰਗ ਨ ਕਬਹੂੰ ਧਰਦਾ ਬਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਲ ਪਾਈਐ ਇਹ ਨਿਸ਼ਾਨੀ ਸੁਣੋ ਤੁਮ ਭਾਹੀ ਜੋ ਕਲਰ ਪੀਤ ਗਰੀਐ ਰਹਾ ਜਹ ਦੇਖੇ ਸਿੰਦਰ ਤੋ ਨਿੰਦਕ ਓਮਾਹੈ ਪਲੋ ਦੇਖ ਦੁਖ ਭਰੀਏ ਆਨ ਪਹਿਰ ਚਿਤ ਬਹਿ ਨਹੀਂ ਪਹੁੰਚੇ ਬੁਰਾ ਚਿਤਬਤ ਮਰੀਏ ਨਿੰਦਕ ਪ੍ਰਭ ਭੁਲਾਇਆ ਕਾਲ ਨੇੜੇ ਆਇਆ ਹਰ ਜਨ ਸੋ ਬਾਦ ਹਰੀਏ ਨਾਨਕ ਘਰ ਰਾਖਾ ਆਪ ਪ੍ਰਭ ਸਵਾਮੀ ਕਿਆ ਮਾਨ ਸੁਭ ਪ੍ਰਹਿ ਕਰੀਏ ਬਲਾਵਲ ਮਹੱਲਾ ਪੰਜਵਾਂ ਐਸੇ ਕਹੇ ਭੂਲ ਪਰਹਿ ਕਰੇ ਕਰਾਵਹਿ ਮੁਕਰ ਪਾਵੇ ਭੇਕਤ ਸੁਣ ਸਦਾ ਸੰਗ ਹਰੇ ਰਹਾ
1: ਕਾਚ ਬਹਾਜਨ ਕੱਚਨ ਛੱਡਨ ਬੈਰੀ ਸੰਗ ਹੇਤ ਸਾਜਨੂੰ ਤਿਆਗ ਖਰੇ ਹੈ ਹੋਭਨ ਕੌਰਾ ਅਨ ਹੋਬਤ ਮਿੱਠਾ ਹਾਂ ਵਿਖਿਆ ਨਹਿ ਲਵਟਾ ਹੈ ਜਰੇ ਅੰਧ ਕੂਪ ਮੈਂ ਪਰਿਹੁ ਪਰਾਨੀ ਪਰਮ ਗੁਬਾਰ ਮੋਹੇ ਬੰਦ ਪਰੇ ਕਉ ਨਾਨਕ ਪ੍ਰਭੂ ਹੋਤ ਦਿਆਰਾ ਗੁਰ ਭੇਟੇ ਕਾਢੇ ਵਹਾਂ ਫਰੇ ਬਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਪਏ ਆਨੰਦ ਮਿਟੇ ਆਂਦੇ ਸੇਨ ਸਰਬ ਸੂਖ ਮੋਕੋ ਗੁਰਦੀਨਾ ਰਹਿ ਸਿਆਣਪਤੇ ਸਭ ਪਈ ਸਿਆਣਪਤੇ ਸਭ ਪਈ ਸਿਆਣਪ ਪ੍ਰਮੇਰਾ ਦਾਨਾ ਬੀਨਾ ਹੱਥ ਦੇਹ ਰੱਖੇ ਆਪਣੇ ਕੋ

का बड़ प्रताप। सिमर सिमर सिमर सुख पाया, चरण कमल रख मन माही, ताकि शरण पियो नानक दास हूं, ता तहीं उपर को नाही। बिलावल महला पंजमा, सदा सदा जपिए प्रभु नाम, जरा मरा कुछ दुख न व्यापै, अगह दरगा पूर्ण काम रहा। आप त्याग परिह निर्धारणी, गुरते पाइये कह नदान, जन्म मरण की बह कटिये फांसी, सच्ची दरगाह का निशान। जो तम करा सोई फल मंदा, मानता छोटे सगल गुमान। ਆ ਨਾਨਕ ਤਾਂ ਕੀ ਸੁਣ ਨਾਹੀ, ਜਾਂ ਕਹ ਕੀ ਜਾਂ ਸਗਲ ਜਹਾਨ। ਬਲਾਵਨ ਮਹੱਲਾ ਪੰਜਵਾਂ, ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਨਿਤ, ਤਿਸ ਰਸਨਾ ਕਾ ਮੋਲ ਕੁਛ ਨਾਹੀ। ਰਹਾ ਕੁਲ ਸਮੂਹ ਉਧਰੈ ਖਨ ਪੀਤਰ, ਜਨਮ ਜਨਮ ਕੀ ਮਲ ਲਾਹੀ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਆਨੰਦ ਛੇਤੀ ਲਿਖਿਆ ਬਨ ਜੋਗਾਹੀ। ਚਰਨ ਪ੍ਰਭ ਕੈ ਬਹੁਤ ਪਾਹੇ, ਪਵ

ਸੰਗਾਉ ਤੁਹੀਂ ਸਵਾਮੀ ਅੰਤਰ ਜਾਮੇ ਤੁਹੀਂ ਵਸੈ ਸਾਧਕੈ ਸੰਗਾਰ ਖੈਨ ਮੈਂ ਥਾਪਨ ਵਾਜੇ ਠਾਕਰ ਨੀਚ ਕੀਟ ਕਹਿ ਕਰੇ ਰਜੰਗਾ ਕਬੂ ਨਾ ਬਿਸਰੈ ਹੀ ਮੋਰੈ ਤੈ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾਂ ਅਜਤ ਪੂਜਾ ਜੋਗ ਗੋਪਾਲ ਮਾਤਨ ਗਰਭ ਰਖੋ ਦਿਆਲ ਕੰਠ ਲਾਹਿ ਰੱਖੇ ਆਪਣੇ ਕਹੂੰ ਤੈਸੀ ਹੀ ਕੋਹ ਲੱਗੇ ਨਾ ਤਾਤੀ ਵਾਲ ਦਮੋਦਰ ਦਿਆਲ ਸਵਾਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਹੁੰਦਾ ਸਤਮ

ਸੇ ਕੀਨ ਰਹੇ ਮੰਤਨ ਪ੍ਰਭ ਕੇ ਚਰਨ ਗਹੇ ਆਪਤ ਜਾਹਣ ਭਰਮ ਭਉ ਨਾਠਾ ਜਨਮ ਜਨਮ ਕੇ ਪਿਲ ਵਿਗਦਹਿ ਨਿਰਭਉ ਹੈ ਭਜੋ ਜਗਦੀ ਸਿੰਘ ਹੋ ਪਦਾਰਥ ਵਿਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤ ਹੈ ਨਿਰਮਲ ਜਸ ਨਾਨਕ ਦਾਸ ਕਹੇ ਬਲਾਬਲ ਮਹੱਲਾ ਪੰਜਵਾਂ ਸੁਹਲੀ ਤੈ ਨਰਾਇਣ ਰਾਖੋ ਸੁਹਲੀ ਕਾ ਹਾਥ ਕਹੀ ਨਾ ਪਹੁੰਚੇ ਸੁਹਲੀ ਹੋਏ ਮਵਾਨਾ ਪਾਕ ਰਹਾ ਕਾੜ ਗੜਾਰ ਖਸਮ ਸਿਰ ਕਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਬਤ ਚਿਤਬਤ ਪਿੰਚਿਆ ਜਨ ਰਚਿਆ ਤਨ ਦੀਨਾ ਧਾਕ ਪੁੱਤਰ ਮੀਤ ਤਨ ਕੁਛ ਨਾ ਰਹੋ ਸੋ ਛੋੜ ਗਿਆ ਸਭ ਭਾਈ ਸਾਕ ਕਉ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸਵਾਮੀ ਕਾਰਜ ਰਾਸ ਕੀ ਅੰਗਰ ਦੇਵ ਰਹਾ ਆਦਮਤ ਪ੍ਰਭੂ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕੀ ਆਪੇ ਰੱਖੇ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਬਸ ਕੀ ਨੈ ਜਨਮ ਸਗਲ ਹੈ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ

ਕਰ ਕਿਰਪਾ ਕਰ ਕਿਰਪਾ ਹਸਤ ਪ੍ਰਭ ਦੀਨ ਲੈ ਜਗਤ ਉਧਾਰਨ ਨਾਮ ਖੰਡ ਪ੍ਰਤਾਪ ਦੁੱਖ ਬਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁੱਝੀ ਮਨ ਤਨ ਸਚ ਧਰਾਪ ਨਾਥ ਕੋ ਨਾਥ ਸਰਨ ਸਮਰੱਥਾ ਨਾਨਕ ਸ੍ਰੇਸ਼ਟ ਕੋ ਹਮਾਈ ਬਾਪ ਭਗਤ ਬਸਲ ਪੈ ਹੈ ਭਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਮੁਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਤ ਸੇ ਪਿਛੋਹਨੋ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸ਼ਲ ਖੇਮ ਹੋਏ ਕਲਿਆਣ ਰਹਾ ਘਰ ਪੂਰਾ ਭੇਟਿਓ ਵਡ ਭਾਗੀ ਅੰਤਰ ਜਾਮੇ ਸੁਗੜ ਸਜਾਣ ਹਾਥ ਦੇਹ ਰਾਖੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਣ ਭਰਮ ਪਾਹੈ ਬਿਨਸ ਗਏ ਖਨ ਭੀਤਰ ਅੰਧਕਾਰ ਪਰਟੈ ਚਾਣਾਣ ਸਾ ਸਾ ਅਰਾਧਿਆ ਨਾਨਕ ਸਦਾ ਸਦਾ ਹਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੋਵੇ ਥਾਮ ਰੱਖੈ ਗੁਰ ਸੂਰੈ ਹਲਤ ਪਲਤ ਪਰ ਬ੍ਰਹਮ ਸਵਾਰੈ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੈ ਮੰਜਨ ਹੋਪਤ ਸਾਧੂ ਧੂਰੈ ਆਵਣ ਜਾਣ ਰਹੇ ਤਿਥ ਪਾਈ ਜਨਮ ਮਰਨ ਕਹਿ ਮਿਟੈ ਵਸੂਰੈ ਵਰਮ ਪਹਿ ਤਰੈ ਛੁੱਟੇ ਪਹਿ ਜਮ ਘਟ ਘਟ ਏਕ ਰਿਹਾ ਪਰ ਭੂਰੈ ਨਾਨਕ ਸ਼ਰਨ ਪਰਿਹਾ ਦੁਖ ਪੰਜਨ ਅੰਤਰ ਬਾਹਰ ਮੇਖ ਹਜੂਰ ਬਲਾਵਲ ਮਹੱਲਾ ਪੰਜਵਾਂ ਦਰਸ਼ਨ ਪੇਖਤ ਸੁਖ ਨਸੈ ਹੈ ਕਬੂ ਨਾ ਹੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਵਸੈ ਰਹਾ ਪ੍ਰੀਤਮ ਪ੍ਰਾਣ ਆਧਾਰ ਸੁਵਾਮੀ ਪੂਰ ਰਹੇ ਪ੍ਰਭੂ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਵਾਮੀ ਸਾਸ ਸਾਸ ਪ੍ਰਭੂ ਤੁਝੇ ਚਤਾਰੀ ਕਿਰਪਾ ਨਿਦ ਪ੍ਰਭ ਦੀਨ ਦੀ ਅੱਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਪੈ ਨਾਨਕ ਪ੍ਰੀਤ ਲਾਹੀ ਪ੍ਰਭੂ ਆਪੈ ਹੇ ਬਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਕੀਨੋ ਕਰਤ ਬਕਾਰ ਨਿਸ ਭੋਰ ਪਿਆ ਰਹਾ ਅਨਕ ਪ੍ਰਕਾਜ ਭੋਜਨ ਨਿਤ ਖਾਤੈ ਮੁਖ ਦੰਦਾ ਕਸ ਖੀਨ ਗਿਆ ਮੇਰੀ ਮੇਰੀ ਕਰ ਕਰ ਮੁੱਠੋ ਪਾਪ ਕਰਤ ਨਹੀਂ ਪਰੀਂਦਿਆ ਮਹਾਂ ਪੁਕਾਰ ਘੋਰ ਦੁੱਖ ਸਾਗਰ ਤਸਮੈ ਪ੍ਰਾਨੀ ਗਲਤ ਪਿਆ ਸਰਨ ਪਰੈ ਨਾਨਕ ਸੁਵਾਮੀ ਕੀ ਬਾਂਹ ਪਕੜ ਪ੍ਰਭ ਕੱਢ ਲਿਆ ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭੁ ਆਚੀਤ ਦੁਸ਼ਮਣ ਦੂਤ ਰਹੇ ਚੱਖ ਮਾਰਤ ਕੁਸ਼ਲ ਵਿਆਹਾ ਮੇਰੇ ਭਾਈ ਮੀਤ ਰਹਾ ਗਏ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖੀ ਅਰ ਆਨੰਦ ਘਨੇ ਰਹਿ ਹੈ ਪ੍ਰੀਤਮ ਨਾਮ ਰਤਿੰਗ ਰੁਹਾਰ ਹਰ ਜੀ ਹੋ ਤਨ ਰਾਸ ਪ੍ਰਭੂ ਤੇਰੀ ਤੋਂ ਸਮਰੱਥ ਸੁਵਾਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਸਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੁਆ ਕਲਿਆਣ ਮਿਟੀ ਅਪਾਦ ਪਿਆਸ ਸੁਖ ਸੱਚਾਈ ਅੰਤਰ ਜਾਮੀ ਸਿਮਰਿਆ ਜਾਣ ਰਹਾ ਜੈਸ ਕਹਿ ਜੈ ਤਿੰਨ ਕੀਏ ਸੁਖਾਲੈ ਭਗਤ ਜਿਨ੍ਹਾਂ ਕੋ ਸੱਚਾ ਤਾਨੂੰ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉੱਪਰ ਕਰਦੇ ਹਮਾਨ ਪੈ ਮਤ ਰਾਹੀ ਮਿਟੀ ਬਰਾਹੀ ਦੁਸ਼ਟ ਦੂਤ ਹਰ ਕਾਢੈ ਸ਼ਾਨ ਸੁਖ ਸਹਿਜ ਆਨੰਦ ਘਨੇਰੇ ਨਾਨਕ ਜੀਵੇ ਹਰ ਗੁਣੇ ਬਖਾਣ ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲ ਹੈ ਪੈ ਹਰਵਾਲ ਕੰਠ ਲਾਹੇ ਰੱਖੇ ਜਨ ਆਪਣਾ ਉਧਰੇ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ

ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇ ਰਾਮ ਬਲਾਵਲ ਮਹੱਲਾ ਪੰਜਵਾ ਤੋ ਸਮਰੱਥ ਕਾਰਨ ਕਾਰਨ ਢਾਕਣ ਢਾਕ ਗੋਬਿੰਦ ਗੁਰਮੇ ਰੈ ਮੋਹਿ ਅਪਰਾਧੀ ਸਰਨ ਚਰਨ ਰਹਾ ਜੋ ਜੋ ਕੀਨੋ ਸੋ ਤਮ ਜਾਨੋ ਪੇਖ ਠੋਰ ਨਹੀਂ ਕੁਛ ਟੀਠ ਮਕਰਨ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੇ ਨਾਮ ਹਰਨ ਹਮਰੋ ਸੁਭਾਵ ਸਦਾ ਸਦ ਭੁੱਲਣ ਤੁਮਰੋ ਬਿਰਧ ਪਤਿਤਰਨ ਕੁਰਨਾ ਮੈਂ ਕਿਰਪਾਲ ਕਿਰਪਾ ਨਿਰਧ ਜੀਵਨ ਪੰ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੁਹੇ ਕਰੋ ਸੰਤਾਂ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਰਹ ਗੁਰ ਕੋ ਸ਼ਬਦ ਮੇਰਾ ਹੀ ਰਹਿ ਬਸੇ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚਨ ਮਾਰ ਠਾਕਰ ਸਗਲੋ ਪਰਮਾ ਮੁਹੇ ਜਰ ਜੋ ਤੁਮ ਕਰੋ ਸੋਈ ਪਲ ਮਨ ਪਾਪਨ ਵਿਦਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਸਾਤੇ ਸਤ ਸੰਗਤ ਲਹਿ ਮੁਹੇ ਤਰੋ ਗੁਲਾਬਲ ਮਹੱਲਾ ਪੰਜਵਾ ਐਸੀ ਦੇਖਿਆ ਜਾਨ

ਜਨ ਸੌਂ ਉੱਠਣ ਬੈਠਣ ਜਨ ਕੈ ਸੰਗਾ ਜਨ ਰਚ ਚੱਜ ਮੁੱਖ ਮਾਥੇ ਲੱਗੀ ਗੈ ਸਾ ਪੂਰਨ ਅਨੰਤ ਰੰਗਾ ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ ਜਾਂ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਤੋਰ ਕਿ ਉਹ ਮੰਜਨ ਨਾਨਕ ਜਨ ਜਨਮ ਕਹਿ ਰਹੇ ਕਲੰਗਾ ਬਲਾਵਨ ਮਹੱਲਾ ਪੰਜਵਾਂ ਜੋ ਭਾਵ ਹੈ ਤੋ ਮੋਹੇ ਪ੍ਰਤਪਾਲਕ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੋਂ ਪਿਤਾ ਕਿਰਪਾਲ ਰਹਾ ਮੋਹ ਨਿਰਗੁਣ ਗੁਣ ਨਹੀਂ ਕੋਹੇ ਪਹੁੰਚ ਨ ਸਕੂ ਤੁਮਰੀ ਕਾਲ ਤੁਮਰੀ ਗਤਮਤ ਤੁਮ ਹੀ ਜਾਨੋ ਜੀਓ ਪਿੰਡ ਸਭ ਤੁਮ ਰੋਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਹਾਲ ਬਲਾਵਲ ਮਹੱਲਾ ਪੰਜਵਾ ਰਾਗ ਸਦਾ ਪ੍ਰਭੁ ਆਪਣੇ ਸਾਥ ਤੂੰ ਹਮਰੋ ਪ੍ਰੀਤ ਮਨ ਮੋਹਣ ਤੁਝ ਬਿਨ ਜੀਵਨ ਸਗਲ ਅਕਾਥ ਰਹਾ ਰੰਗ ਤੇ ਰਹੁ ਰਕਤ ਖਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲ ਤੇ ਅਗਨ ਮੈਂ ਜਨ ਆਪ ਹਦਾਰੇ ਕਰ ਗਪੁਣੇ ਦੇ ਰੱਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੈ ਹਰ ਸਿਮਰਤ ਸਰਮ ਸਗਲੇ ਲਾਥ ਨੈਦਨ ਦਾਨ ਨਾਨਕ ਹਰ ਸੇ ਬਹਾਈ ਅਪਰ ਸਿਆਣ ਸਗਲ ਅਕਾਥ ਬਿਲਾਵਲ ਮਹੱਲਾ ਪੰਜਵਾ ਆਪਣਾ ਕਬੂ ਨਾ ਵਿਸਾਰ ਹੋਰ ਲਾਖੋ ਸੁਆਮੀ ਪ੍ਰਭ ਮੇਹਰੇ ਪੂਨ ਪ੍ਰੀਤਮ ਗੋਬਿੰਦ ਬਚਾਰੋ ਰਹੋ ਤ੍ਰਿਤ ਪਾਪ ਨੂੰ ਬਿਰਧ ਪ੍ਰਭ ਬਿਰਧ ਤੁਮਾਰ ਹੋ ਹਮਰੈ ਦੁਖ ਦੇਹ ਮਤ ਧਾਰ ਹੋ ਜੀਵਨ ਪ੍ਰਾਨ ਹਰ ਤਨ ਸੁਖ ਤੁਮ ਹੀ ਹੋਮੇ ਪੜ ਕਿਰਪਾ ਕਰ ਜਾਰ ਜਾਲਬ ਹੋਣ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਵਾਰ ਜਨ ਨਾਨਕ ਪਿਆਸ ਚਰਨ ਕਮਲ ਕੀ ਪੇਖ ਦਰਸ਼ਨ ਸੁਆਮੀ ਸੁਖਸਾਰ ਬੁਲਾਵਲ ਮਹੱਲਾ ਪੰਜਵਾ ਆਗੇ ਪਾਸੈ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਭਵ ਕੀਨੇ ਮਿਆ ਰਹਾ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁੱਖ ਦਰਦ ਸਗਲਾ ਮੇਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਧ ਦੁੱਧ ਸਭ ਹੋਏ ਗਿਆ ਗੁਣ ਆ ਗੁਣ ਪ੍ਰਭੂ ਕੁਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਬੜਾਈ ਜਦ ਤਮਨਾਸੀ ਨਾਨਕ ਹਰ ਕੀ ਜਿਆ ਬਲਾਵਲ ਮਹੱਲਾ ਪੰਜਵਾ ਬੈਨ ਪੈ ਪਾਸੇ ਤਨ ਕਾ ਸਹਿ ਕਰੋ ਰਹਿ ਪ੍ਰਿਤ ਉਧਾਰਨ ਰੱਖ ਸੁਆਮੀ ਆ ਭਰੋਸੇ ਰਹਾ ਸਿਮਰਨ ਅਹੀ ਆਪਤ ਫਿਰਤ ਮਤ ਮਾਧਵ ਵਿਖਿਆ ਉਧਾਰਨ ਰੱਖ ਸੁਆਮੀ ਆਪ ਭਰੋਸੇ ਰਹਾ ਸਿਮਰਨ ਅਹੀ ਆਪਤ ਫਿਰਤ ਮਤ ਮਾਵਤ ਵਿਖਿਆ ਰਦਾ ਸੁਵਾਮ ਜੈ ਸਿੰਘ ਉਧਰ ਬਹਾਵਤ ਹੰਧਕ ਮਹਾਵਤ ਪਾਪਕ ਮਾਵਤ ਬੁੜਹ ਜੈ ਸਿੰਘ ਸਰਨ ਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗ ਸਰਮਨ ਜੈ ਸਿੰਘ ਕੇਸਵ ਕਲੇਸ਼ ਨਾਸ ਅੰਗ ਖੰਡਨ ਨਾਨਕ ਜੀਵਤ ਦਰਸ ਸਿੰਘ ਰਾਗ ਬਲਾਵਲ ਮਹੱਲਾ ਪੰਜਵਾਂ ਕਰਨੋਵਾਂ ਇੱਕ ਓਂਕਾਰ ਸਤਿ ਪ੍ਰਸਾਦ ਆਪੇ ਮੇਲ ਲੈ ਜਪ ਤੇ ਸਰਨ ਤੁਮਾਰੀ ਗਾਹੀ ਤਪ ਤੇ ਦੋਹ ਗਏ ਰਹਾਂ ਤਜ ਮਾਨ ਗਰ ਚੰਤ ਫੁਰਾਨੀ ਸਾਧਾਂ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਗਏ ਮਹਾਮੁਗਧ ਅਜਾਨ ਅਗਿਆਨੀ ਰੱਖੇ ਤਾਰ ਦਹੇ ਕਉ ਨਾਨਕ ਗੁਰ ਪੂਰਾ ਭੇਟੋ ਹੂੰ ਆਪਨ ਜਾਨ ਰਹੇ ਬਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ ਪ੍ਰਸੰਨ ਪਹਿ ਗੁਰ ਪੂਰੇ ਤਾਂ ਮੇਰੀ ਆਸ ਪੁਨੀ ਰਹਾ ਵੀਰ ਗਏ ਵਾਦੀ ਮਨ ਧੀਰਾ ਮੋਹ ਆਨੰਦ ਧੁਨੀ ਉਪਜੋ ਚੋਹ ਮਿਲਨ ਪ੍ਰਭ ਪ੍ਰੀਤ ਮੋਹ ਰਹਿਣ ਜਾਹੇ ਕਨੀ ਅਨਕ ਭਾਗਤ ਅਨਕ ਜਨ ਤਾਰੇ ਸਿਮਰੇ ਜਨਕ ਮੁਨੀ ਉਨਲੈ ਟੈਕ ਨਿਰਤਨ ਤਨ ਪਾਏ ਹੋ ਪ੍ਰਭ ਨਾਨਕ ਅਨਕ ਪੁਣੀ ਰਾਗ ਬਲਾਵਲ ਮਹੱਲਾ ਪੰਜਵਾਂ ਕਾਰ ਤੇਰਵਾ ਪੜਤਾਲ ਇੱਕ ਓਂਕਾਰ ਸਤਿ ਪ੍ਰਸਾਦ ਮੋਹਣ ਨੀਂਦ ਨਾ ਆਵੇ ਖਾਵੇ ਹਰ ਕਾਰਜ ਸੰਤਰ ਅਵਰਨ ਅੜੀ ਕੀਨੈ ਅੜੀਣੇ ਅੜੀਣੇ ਅੜੀਣੀ ਕਬ ਕਰ ਗਾਵੇ ਰੀ ਰਹਾ ਸਰਨ ਸੁਹਾਗਨ ਚਰਨ ਸੀਸ ਤਰ ਲਾਲਣ ਮੋਹੇ ਮਲਾਵ ਕਬ ਕਰ ਗਾਵੇ ਰੀ ਸੁਣੋ ਸਹੇਲੀ ਮਿਲਨ ਬਾਤ ਕਹੋ ਸਾਗਰ ਐ ਮਟਾਬ ਤੋ ਘਰ ਹੀ ਲਾਲਣ ਪਾਵ ਤਬ ਰਸ ਮੰਗਲ ਹੈ ਗੁਣ ਗਾਵ ਆਨੰਦ ਰੂਪ ਤੇ ਆਵ ਨਾਨਕ ਦੁਆਰੇ ਆਇਓ ਤੋ ਮੈਂ ਲਾਲਣ ਪਾਏ ਹੋ ਰੀ ਮੋਹਣ ਰੂਪ ਦਿਖਾਵੇ ਆ ਮੋਹ ਨੀਂਦ ਸੁਹਾਵੇ ਸਾ ਮੇਰੀ ਤ੍ਰਿਖਾਵ ਜਾਨੀ ਆ ਮੈਂ ਸਹਿਜ ਸਮਾਨੀ ਮਿੱਠੇ ਬਿਰਹਿ ਕਹਾਨੀ ਮੋਹਣ ਲਾਲ ਪਾਇਓ ਰੀ ਰਹਾ ਦੂਜਾ ਬਲਾਵਲ ਮਹੱਲਾ ਪੰਜਵਾਂ ਮੋਰੀ ਅਹ ਜਾਹੇ ਦਰਸ਼ਨ ਪਾਵਤ ਹੈ ਰਾਚੋ ਨਾਥ ਹੀ ਸੁਹਾਹੀ ਸੰਤਨਾ ਅਬ ਚਰਨ ਕਹੇ ਰਹਾ
अभिमान अपना भाव हिचरनाव हिचरनाव उद्यों आल मकंद कमल सौ कमल जौन आन रास नहीं चाहे एक हर लह आन तह टुटिये बैख तह छुटिये मन हर रास घुटिये संग साधु उल्टिये आन नहीं नहीं रहे नानक प्रीत चरण चरण है राग बुलावल महला नौमा धोप दे एक ओंकार सुर प्रसाद दुख हरता हर नाम पछानो अजह मल गण कह जय सिमरत मोहत पह जी जानो रह गज की त्रास मिटी खन हूं मैं जब श्री राम बखानो नारद कहत संत रू बार कहूं भजन मह लबटानो आंचल हमारा पाए है पंद पायो जागत जहे हरान नानक कहत भगत रस हर निकट पाहे तम मन बलावल महला नौवां हर कह नाम बिना दुख पाप हिंग भगत बिना संसार न चुक हिंग गुर है भेद बदावे रह कहाँ प्यो तीर्थ वर्थ किए राम स्वर्ण नहीं आवे जोग जग न फल तह मानो जो प्रभु जस बसरावे मान मोह दिन को पर हर गोविंद के गुण गावे कह नानक है व्यर्थ को प्राणी जीवन मोहत कहावे बलावल महला नवम जब है भजन राम को नाही तैन हर भजन आकार तो रखो मन माही रह तीर्थ पर है भारत फन रख है नह मनुआ बस जाको नह फल धर्म त है तुम मन सच कह तुम जाक जैसे पहन जल मैं रखो हूँ वे दह नहीं तह पानी तैसे ही तुम हो तह पहचान हो भक्त हीन जो प्राणी काल मैं बहुत नाम ते पापत गुरु भेद बताव है कौ नानक सोई नर गुरुआ जो प्रभ के गुण गा

ਰਾਹੀ ਗੁਰਮੁਖ ਗਾਪਹਿੰਦੇ ਬੜਿਆਈ ਰਹਿਣ ਆਧਾਰੀ ਨਿਰਮਲ ਜੋਤ ਦਾ ਬਿਨਾ ਝੂਠੇ ਕੁਸਲ ਕੁਸ਼ੋਤ ਵੇਦ ਬਕਾਰ ਹੈ ਭਗਤ ਸਰੋਤ ਸੁਣ ਸੁਣ ਮਨ ਹੈ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦਰੜੈ ਮੰਗ ਗੁਰਮੁਖ ਸ਼ਾਂਤ ਉੱਤਮ ਕਰਾਮੰਗ ਮਾਨ ਮੁਖ ਜੂਨੀ ਦੁੱਖ ਸੁਹਮੰਗ ਬੰਧਨ ਟੁੱਟੇ ਇੱਕ ਨਾਮ ਵਸਾਮੰਗ ਮਨ ਨੇ ਰਾਮ ਸੁਚੀ ਪਤ ਪੂਜਾ ਕਿਸ ਵੇਖਾ ਨਹੀਂ ਕੋ ਦੂਜਾ ਲੇਹ ਕਹੋ ਭਾਵੇ ਮਨ ਸੋਹੇ ਨਾਨਕ ਕਹਿ ਅਵਰ ਨਹੀਂ ਕੋਏ ਬੁਲਾਵਲ ਮਹੱਲਾ ਪਹਿਲਾ ਹੈ ਮਨ ਕਹਿ ਕਹਿ ਹਾ ਮਨ ਸਾ ਮਾਰੇ ਇਹ ਮਨ ਪੁੰਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨ ਸੱਚਾ ਭਾਵੇ ਤਨ ਤਨ ਕਰਤ ਸਭ ਹੁੰਦੇ ਮਾਨਾ ਬਿਨਾਮੇ ਕੋ ਸੰਗ ਨਾ ਜਾਨਾ ਰਹਾ ਕੀਚੇ ਰਸ ਭੋਗ ਖੁਸ਼ੀਆਂ ਕਰਮ ਗੇਰੀ ਤਨ ਲੋਕਾਂ ਤਨ ਫਸਮੈਂ ਢੇਰੀ ਖਾਖੂ ਖਾਕ ਰਲੇ ਸਭ ਫੈਲ ਬਿਨ ਸਭਦੇ ਨਹੀਂ ਉਤਰੈ ਮੈਲ ਗੀਤ ਰਾਗ ਕੰਨ ਤਾਲ ਸੁਨਸੈ ਕੂਰੇ ਤ੍ਰੈ ਗੁਣ ਉਪਜੈ ਬਿਨਸੈ ਦੂਰੇ ਦੂਜੀ ਦੁਰਮਤ ਦੁਰਪਨ ਜਾਹੈ ਛੁੱਟ ਛੁੱਟ ਹੈ ਗੁਰਮੁਖ ਗੁਣ ਗਾਏ ਅਤੇ ਹੋ ਜਲ ਤਿਲਕ ਗਲ ਮਾਲਾ ਹੀ ਅੰਤਰ ਕ੍ਰੋਧ ਪੜੇ ਨਟ ਸਾਲਾ ਨਾਮ ਬਸਾਰ ਮਹਾ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਖ ਥੀਆ ਸੂਕਰ ਸਬਾਨ ਗਰਦ ਮਜਾਰਾ ਪਸ਼ੂ ਮੁਲੇ ਸਨੀਚ ਡਾਲਾ ਗੁਰ ਤੈ ਮੂੰਹ ਫੇਰੇ ਜਨ ਤਨ ਜਨ ਜੂਨੀ ਜੂਨ ਭਵਾਈਏ ਬੰਧਨ ਬੰਧਿਆ ਆਏ ਜਾਈਏ ਗੌਰ ਸੇਵਾ ਤੇ ਲਹਿ ਪਦਾਰਥ ਹਿਰਦੇ ਨਾਮ ਸਦਾ ਕਰਦਾਰਥ ਸੱਚੀ ਦਰਗਾਹ ਭੋਜਨ ਹੋਹੇ ਮਨ ਹੁਕਮ ਸੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਇਸ ਕੋ ਜਾਣੇ ਰਹਿ ਅਰਜਾਹੀ ਹੁਕਮ ਪਛਾਣੇ ਹੁਕਮ ਪਛਾਣੇ ਸੱਚੇ ਦਰਵਾਸ ਕਾਲ ਬਕਾਲ ਸਬਦ ਪੈ ਨਾਸ ਰਹਿ ਅਤੀਤ ਜਾਣੇ ਸਭ ਤਿਸਕਾ ਤਨ ਮਨ ਅਰਪੇ ਹੈ ਇਹ ਜਿਸਕਾ ਨਾ ਆਵੇ ਨਾ ਹੋ ਜਾਹੇ ਨਾਨਕ ਸੱਚੇ ਸੱਚ ਸਮਾਹੇ ਬਲਾਵਨ ਮਹੱਲਾ ਤੀਜਾ ਅਸ਼ਟਪਤੀਆਂ ਘਰ ਦਾ ਸਬੰਨ ਇੱਕ ਓਂਕਾਰ ਸਤਿ ਪ੍ਰਸਾਦ ਜਾ ਪ੍ਰਭਾਵਿਤਾਨ ਅੰਤਰ ਲੋਕ ਅਭਿਮਾਨ ਨਾਮੇ ਪਾਚਾਨ ਸਤਿਗੁਰ ਸੇਵੇ ਨਾਮ ਬਸੇ ਮਨ ਚੀਤ ਗੁਰ ਭੇਟੇ ਹਰ ਨਾਮ ਚਿਤ ਦੇ ਬਿਨ ਨਾਮੇ ਹੋਰ ਝੂਠ ਪ੍ਰੀਤ ਰਹਾ ਗੁਰ ਕਹਿ ਸਾਕਾਰ ਕੁਮਹਬ ਸਭ ਚੀਨ ਸਹਿਜ ਕਰ ਪਾਵ ਸੱਚੇ ਨਾਹਿ ਬੜਿਆਈ ਪਾਪ ਹੂੰ ਆਪਣਾ ਪੂਜੇ ਲੋਕ ਬਜਾਵੈ ਮਨ ਕਾ ਅੰਦਾ ਅੰਦ ਕਮਾਵੈ ਦਰ ਕਰ ਮਹਿਲ ਠੌਰ ਕੈਸੇ ਪਾਵੈ ਹਰ ਜਿਉ ਸੇਵੀ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਹ ਕਿਆ ਚੱਲੇ ਪਹਿਮਾਨੀ ਸੱਚਾ ਨਾਮ ਸੱਚੇ ਸ਼ਬਦ ਜਾਣੈ ਆਪੇ ਆਪ ਮਿਲੇ ਚੁੱਕੇ ਅਭਿਮਾਨੈ ਗੁਰਮੁਖ ਨਾਮ ਸਦਾ ਸਦਾ ਵਿਖਾਨੈ ਸਤਿਗੁਰ ਸੇਵਿਆ ਦੂਜੀ ਦੁਰਮਤ ਜਾਹੀ ਅਵਗੁਣ ਘਾਟ ਪਾਪਾਂ ਮਤ ਖਾਈ ਕਚਨ ਕਾਇਆ ਜੋਤ ਜੋਤ ਜੋਤੀ ਜੋਤ ਸਮਾਹੀ ਸਤਿਗੁਰ ਮਿਲਿਆ ਵੱਡੀ ਵਡਿਆਈ ਦੁੱਖ ਕੱਟੈ ਹਿਰਦੇ ਨਾਮ ਵਿਸਾਹੀ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਾ ਕਰਨੀ ਸਾਰ ਗੁਰਮਤ ਮਾਨਾ ਮੁਖ ਦੁਬਾਰ ਨਾਨਕ ਗੁਰਮਤ ਮਾਨਾ ਪਰਵ ਹਰਿ ਸਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਤੀਆਂ ਕਰ ਗਿਆਰਵਾਨ ਇੱਕ ਓਂਕਾਰ ਸਤਿ ਪ੍ਰਸਾਦ ਆਪੇ ਆਪ ਗਾਇ ਹਾਂ ਮੇਟਹਿ ਹੀ ਜਨਤਨ ਹਰ ਰਸ ਗੀਤ ਗਵਈਆ ਗੁਰਮੁਖ ਹਰ ਚਹਿ ਅੰਚਨ ਕਾਇਆ ਨਿਰਭ ਜੋਤ ਜੋਤ ਮੁਲਈਆ ਮੈਂ ਹਰ ਹਰ ਨਾਮ ਆਧਾਰ ਨਮਈਆ ਖਿਨ ਪਲ ਰਹਿ ਨਾ ਸਕੂੰ ਬਿਨ ਨਾਮੈ ਗੁਰਮੁਖ ਹਰ ਹਰ ਪਾਠ ਪੜਈਆ ਰਹਾ ਏਕ ਗ੍ਰਹ ਦਸ ਦੁਆਰ ਹੈ ਜਾ ਕੇ ਐਨਸ ਤਚਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨਮੁਖ ਹੁੰਦੇ ਖਬਰ ਨਾ ਪਈਆ ਕਾਂਚਨ ਕੋਟ ਵਹ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਸੂ ਆਏ ਧਗਨ ਰਹਿ ਗੁਰ ਕੇ ਸ਼ਬਦ ਪਕੜੋ ਬੰਦ ਪਈਆ ਹਰ ਹਰ ਨਾਮ ਪੋਹਤ ਬਹੁਤਾ ਖੇਪਟ ਸ਼ਬਦ ਗੁਰ ਭਾਰ ਲਗਈਆ ਜਮ ਜੁਗਾਤੀ ਨੇੜ ਨਾ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਨੂੰ ਰਾਤੀ ਮੈਂ ਹਰ ਜਸ ਕਹਿਤੇ ਹਾਂ ਅੰਤ ਨਾ ਲਈਆ ਗੁਰਮੁਖ ਮਨੁਆ ਇਤ ਕਰ ਗਾਵੇ ਮਿਲੋ ਕਪਾਲ ਨਿਸ਼ਾਨ ਵਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੈ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੈ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ

ਲਾਵੇ। ਹਾਂ ਤਿਸ ਵਟੋਂ ਬਲ ਗੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨਮੇਲੇ, ਜਾਂ ਸਤ ਸਤ ਸਤਿਗੁਰ ਸਰਨ ਪਈਆ।

ਕਰਨੀਆ ਪੁਰਬ ਜਨਮ ਭਗਤ ਰਾਏ ਗੁਰ ਹਰ ਹਰ ਹਰ ਭਜ ਮਈਆ ਭਗਤ ਭਗਤ ਕਰੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸੋਈਆ ਭਰਾਵੇ ਆਣ ਆਣ ਮੇ ਦਿਵਸ ਆਈ ਆਪੇ ਕੋਲ ਕੋਲ ਲੰਘ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਂਹ ਪਕੜ ਨਾ ਨਿਕਲ ਲਈਆ

ਨਾ ਕਹੀ ਮੇਰੇ ਪ੍ਰਭ ਕੀ ਹੁਕਮਾਂ ਚੰਦ ਨਾ ਕਹੀ ਤਜ ਆਨ ਸਰਨ ਗਈ ਰਹਾਉ ਪ੍ਰਭ ਕਾ ਚਰਨ ਕਮਲ ਅਧਾਰ ਹਾਂ ਜਾਉ ਸਦ ਬਲਹਾਰ ਮਨ ਪ੍ਰੀਤ ਲਾਗਿੰਦਾ ਹੈ ਤਾਂ ਜਾਨ ਕਦੇ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦਹਿਨ ਚੜ ਨਾਪ ਸੰਤ ਦਾਰ ਪੈ ਧਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਦਰ ਮਰੀਤ ਸਜ ਗਏ ਪਾਪਿਕਾਰ ਹਰ ਮਿਲੇ ਪ੍ਰਭ ਨਿਰਕਾਰ ਪ੍ਰਭ ਕੀ ਬਸਮਾਦ ਚੱਕ ਅਨੰਦ ਪੂਰਨ ਸਾਧ

ਕਾਹ ਬਿਗੜੀ ਕਾਰ ਭਾਂਕੀ ਕਦਮੇ ਤਾਂ ਜਾਣੇ ਕੋਏ ਜਲ ਤਲ ਮਈ ਅਸੋਏ ਕਰ ਮੰਦਰਾਂ ਲਖ ਵਾਰ ਤਕ ਬਰੇ ਪ੍ਰਭ ਦਰਬਾਰ।

ਵੱਲ ਜਾਓ। ਲੋਭ ਮੋਹੇ ਬੰਦੀ ਦੇਹ ਬਿਨ ਬੰਜਨੋਦ ਗੇ ਜਮਦੂਰ ਤਮਾ ਬਿਆਨ ਚਿਤ ਗੁਪਤ ਕਰਮੇ ਜਾਨ।

ਦੇ ਸਮਾਏ ਗਹੇ ਓਡ ਚਤਵੀ ਨਾਥ ਨਾਨਕਾ ਦੇ ਰਖਾਤ ਹਰ ਗੁਣ ਨਿਧਿ ਗੋਪਾਲ ਸਰਵ ਕਟ ਪ੍ਰਪਾਲ ਮਨ ਪ੍ਰੀਤ ਦਰਸ਼ਨ ਵਿਆਸ ਗੋਬਿੰਦਪੁਰ ਨਾਸ ਇੱਕ ਨਿਉਖਰੇ ਨਾ ਜਾਏ ਵੱਡ ਭਾਗ ਨਾਨਕ ਪਾਏ।

ਜਲ ਪੀਤਾ ਦਾਨ ਜੋ ਦੁੱਧ ਜਲੇ ਸੰਜੋਗ ਜੋ ਮਾਂ ਕੁੰਦਰ ਬੋਗ ਜੋ ਮਾਲ ਪੁਰ ਦੇ ਹਰ ਸਿਮਰ ਨਾਨਕ ਨੇਤ

ਮੇਹੋ ਜਨ ਜੀਵਨਾ ਸਾ ਸੰਗ ਗੌਰ ਬਜ ਨਾਰਾਂਗਾ ਰਸਨਾ ਮਕਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖਦੇ ਸੋ ਸਰਬ ਫਲਾਂ ਹਲੇ ਕੁਲ ਸਮੂਹ ਕਰ ਦਾਰ ਸੰਸਾਰ ਦਰਬਾਰ

ਸਭ ਧਰਮ ਸਾਧ ਏਕਾਂ ਏਕਾਂ ਕਾਂਦਰ ਲਾਵਰ ਜੋਨੀ ਜਾਂਦ ਜਾ ਲਾ ਕੰਮ ਕੁਛ ਰੂਪ ਨਾ ਦੇਖਿਆ ਕੋ ਜਿਤ ਕੋ ਜਿਤ ਕਰ ਕਰ ਦੇਖਿਆ ਜੋ ਦੇ ਦਵਾਏ ਤਿਸ ਕੋਮਲ ਜਾਈ ਗੁਰਪ੍ਰਸਾਦ ਪਰਮ ਪਦ ਮਾਈ ਕਿਆ ਜਬ ਜਾਪੋ ਬਿਨ ਚੰਗੀ ਜੇ ਗੁਰ ਕੇ ਸ਼ਬਦ ਮਹਿਲ ਕਰਦੀ।

ਸ਼ਬਦ ਨਾ ਛੁੰਡਾ ਕੁਆਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀਆਂ ਗੱਲ ਜੋੜ ਅੰਡਰ ਅੰਡਜ ਫੋੜ ਜੋੜ ਛੋੜ ਤਦ ਕਾਸ ਕੀਏ ਮੈਂ ਸੰਗਦਾ ਰਾਤ ਅਤਿਅੰਤ ਕੀਏ ਪਾਪਾ ਜਿਨਕੀ ਕੰਦੇ ਕਣਾ ਰਾਮ ਨਾ ਦੂਜਾ ਸਰਜਣਾ ਰਾ ਤ੍ਰਿਤੀਆ ਬ੍ਰਹਮਾ ਵਿਸਵੇ ਸਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤ ਗਣਤ ਨਾਵੇ ਜਿਨ ਸੱਚ ਜੋਗੀ ਦਾਏ ਕੀਮਤ ਪਾਏ ਰਿਹਾ ਭਰਭੋਰ ਕਿਸ ਨੇੜੇ ਕਿਸ ਅੱਖਾਂ ਦੂਰ

ਪਰਖੰਦਰਾਲਾ ਇੱਕ ਭਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਕ ਸ਼ਬਦ ਵਾਸੇ ਇੱਕ ਰੰਗ ਰਾਤੇ ਕਮਰ ਦੋਰ ਇੱਕ ਦਰ ਕਰ ਸਾਜੇ ਦੇਖ ਦੋਰ ਝੂਟੇ ਕੋ ਨਹੀਂ ਵਦਨਾ ਕਬੂ ਨਾ ਸੋਚਿਆ ਕਾਲਾ ਖਾਉ ਪਿੰਜਰ ਬੰਕੀ ਮੰਦਿਆ ਕੋਏ ਸ਼੍ਰੀ ਵਰਮੇ ਮੁਕਤ ਨਾ ਹੋਏ ਜਾਂ ਝੂਟੇ ਜਾਗਣ ਉਡਾਏ ਗੁਰਮ ਵੇਲੇ ਭਗਤੜਾਏ ਖਾਡੀ ਖੰਡ ਦਰਸ਼ਨ ਸਾਜੇ ਅਨੰਦ ਚੰਦਰ ਲਾਵਾ ਜੇ ਜੇ ਬ੍ਰਹਮ ਹੈ ਤਾਂ ਮੈਂ ਬੁਲਾਵੇ ਸ਼ੌਂਦੇ ਪੈਂਦੇ ਤੋਂ ਬਦਬਾਵੇ ਕਰ ਕਰ ਮੇ ਸਕੇ ਜਲ ਜਾਵੇ ਸਾਚੇ ਸਾਚੇ ਸਾਧ ਸਵਾਏ ਸਪਤਮੀ ਸਾਧ ਸੰਤੋਖ ਸਰੀਰ ਸਾਧ ਸਮੰਤ ਪਰਿੰਦਰ ਮਲਨੀਰ ਮੱਜਨ ਸੀਲ ਸਾਜਰ ਦੇ ਵਿਚਾਰ ਗੁਰਗੇ ਸ਼ਬਦ ਪਾਏ ਸਬਾਰ ਮਨ ਸਚਾ ਮੁੱਖ ਸਾਜੋ ਪਾਏ ਸਾਚ ਨਿਸ਼ਾਨੇ ਠਾਨ ਪਾਏ ਅਸ਼ਟਮੀ ਅਸ਼ਟ ਸਿਹਤਵਤ ਸਾਧੇ ਸੱਚ ਨੇ ਕੇਵਲ ਕਰਮ ਰਾਧੇ ਪੌਣ ਪਾਣੀ ਅਗਨੀ ਵਸਰਾਓ ਤਹੀਂ ਦਰਜਨ ਸਾਚਾ ਨਾਓ ਤਿਸਮੇ ਮਨੁਆ ਰਿਆ ਲਿਓ ਲਾਏ ਪ੍ਰਾਣਵਿਤ ਨਾਨਕ ਕਾਲ ਨਕਾਏ ਨਾ ਨਾਮੀ ਨਵੇ ਨਾਤ ਨਵੋ ਖੰਡਾ ਘਟ ਘਟ ਨਾਥ ਮਾਵਲ ਵੰਡਾ ਆਈ ਪੋਤਾ ਏ ਜਾ ਸਾਰਾ ਪ੍ਰਾਵਧੇ ਸ਼ਾਦ ਰਖਵਾਰਾ ਅਜ ਗਾਦ ਵੀ ਹੋ ਗਾ ਪਰੰਪਰ ਕਰਨ ਜੋਗਾ ਦਸਵੀਂ ਨਾਮ ਦਾਨ ਇਸਨਾਨ ਅੰਦਨ ਬਜਨ ਸੱਚਾ ਗੁਣ ਗਿਆਨ ਸਾਚੇ ਮੈਲ ਨਾ ਲਾਗੇ ਪ੍ਰਭ ਬਾਬਾ ਗੇ ਬਿਲਨ ਤੋੜ ਕਾਜ ਲਾਗੇ ਜੋ ਤਾ ਗਾ ਜਗ ਏਵੇ ਜਾਣੋ ਅਸਤਰ ਜੀਤ ਸਾਜ ਰੰਗ ਮਾਣੋ ਏਕਾਦਸੀ ਏਕ ਹਰਦੇਵ ਸਾਏ ਹਿੰਸਾ ਮਮਤਾ ਮੋਜ ਗਾਏ ਫਲ ਪਾਵੇ ਵਰਤਾ ਤਮਜੀਨੇ ਬਖੰਡ ਰਾਜ ਤਤਰੀਮੀਨੇ ਨਿਰਮਲ ਨਿਰਾਹਰ ਨਿਹ ਕੇਵਲ ਸੂਜੇ ਸਾਚੇ ਨਾ ਲਾਗੇ ਮੁੱਲ ਜੈ ਦੇ ਕੋ ਤੈ ਕੋਇਕਾ ਹਰ ਜਿਓ ਉਪਾਏ ਵੇ ਕੋਵੇਕਾ

ਬਾਹਰ ਜਾਦੋ ਵੀ ਤਰ੍ਹਾਂ ਨੇ ਮਰਦੇ ਮਰਦਾ ਰਹਿਣੇ ਕਾਮ ਜਪਾ ਜਾਪ ਜਪੇ ਗੁਨਾਮ ਤੀਨ ਭਵਨ ਮੈਂ ਕੋ ਜਾਣੇ ਸਭ ਸੱਚ ਸੰਯਮ ਸਾਚ ਵਿਛਾਣੇ ਤੇਰਸ ਤਨਵਰ ਸਮੰਦ ਕਰਾਰੇ ਅੰਮ੍ਰਿਤ ਮੋਲ ਸਿਖਲ ਉਤਾਰੇ ਡਰ ਡਰ ਮਰੇ ਨਾ ਮੁੰਡੇ ਕੋਏ ਨਿਡਰ ਮੋਡ ਮਰੇ ਬਦ ਕੋਏ ਡਰ ਮੈਂ ਕਰ ਕਰ ਮੈਂ ਡਰ ਜਾਣੇ ਤਵ ਧਨਵਾਸ ਸੱਚ ਮਨ ਪਾਣੇ

ਸਮਾਏ ਖੰਡ ਬ੍ਰਹਮੰਡਰ ਲੋ ਲਾਏ ਅਮਰਸਿਆ ਚੰਦ ਗੋਦਰ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਤਿਗੁਰ ਗੰਗਨ ਜੋਤ ਲੋਏ ਕਰ ਕਰ ਵੇਖੇ ਕਰ ਦਸ ਹੋਏ ਗੁਰਤ ਦਿਸੇ ਸੋਤੀ ਸੀਮਾਏ ਮਨਵਾ ਬੋਲਿਆ ਜਾਏ ਘਰ ਦਰ ਥਾਪ ਤਿਰਥਾਂ ਸਾਏ ਆਪ ਛਾਣੇ ਦਾ ਸਤਿਗੁਰ ਪਾਵੇ।

ਸਿਰ ਬੱਲੇ ਪਾਏ ਆ ਗਮ ਕੋ ਚਲ ਰੱਖਿਆ ਨਾ ਜਾਏ ਗੁਰ ਕੇ ਸ਼ਬਦ ਹਰ ਰਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸੁਤ ਦਿਲ ਆਇਆ ਆਪ ਬਜਾਏ ਸੋਈ ਬੂਝੇ ਗੁਰ ਕੇ ਸ਼ਬਦ ਦਰ ਕਰ ਸੋਜੇ ਪ੍ਰੇਮ ਭਗਤ ਕਰੇ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਬੇਬਸਾਰ ਗੁਰਮੁਖ ਕਰਨੀ ਚੌਸਾਰ ਨਾਵਰ ਤੇ ਮਨ ਦਰਬਲ ਹੋਏ ਹਰ ਗੁਣ ਗਾਵੇ ਹੋਮੇ ਵਸੋਏ

ਬ੍ਰਾਹਮਣ ਹਰੇ ਕੋ ਜੈਕਾਰ ਵੀਰ ਵਾਰ ਵੀਰ ਪਰਮ ਲਾਏ ਪੇ ਪ੍ਰੇਤ ਬੋਧ ਰਬ ਦੂਜ ਲਾਏ ਆਪ ਮਾਏ ਕਰ ਵੇਖੇ ਕਾ ਸਾਹਮਣਾ ਕਰਦੇ ਤੇਰੀ ਨਿਗਾ ਜੀ ਜੰਤ ਤੇਰੀ ਸ਼ਰਨਾਈ ਸੋ ਮਿਲੇ ਜਿਸ ਲੈ ਮਲਾਈ ਸ਼ੁਕਰਵਾਰ ਬਰਾਬਰ ਸੁਆਈ ਆਪ ਮਾਏ ਸਭ ਕੀ ਸੁਣਵਾਈ ਗੁਰਮੁਖ ਹੋਏ ਸੋ ਘਰੇ ਵਿਚਾਰ ਸੱਚ ਸੰਜਮ ਕਰਨੀ ਆਸਾਰ ਵਰਤ ਨੇਮ ਨਿਤ ਅਪਰਾਧ ਪੂਜਾ ਬਿਨ ਪੂਜੇ ਸਭ ਭਾਉ ਦੂਜਾ ਸ਼ਨਿਚਰਵਾਰ ਸਾਉਣ ਸਾਹ ਦੂਜਾਰ ਹਮੇ ਮੇਰਾ ਪਰਮੇ ਸੰਸਾਰ ਮਨਮੁਖ ਅੰਦਾ ਦੂਜੇ ਪਾਏ ਜਮਤਰ ਪਾਤਾ ਚੋਡਾ ਗਾਏ ਗੁਰਮਤ ਸਾਧੀ ਸਦਾ ਸੁਖੇ ਸੱਚ ਕਰਨੀ ਸਾਚ ਲਵਲਾਏ ਸਤਗੁਰ ਸੇਵੇ ਸੇਣ ਬਾਗੀ ਹਮੇ ਮਾਰ ਸਾਜ ਲਵਾਂਗੇ ਤੇਰੇ ਰੰਗ ਰਾਤੇ ਸਹਿ ਜਸ ਪਾਏ ਤੋ ਸੰਗਦਾਤਾ ਲੈ ਉਲਾਏ ਇੱਕ ਤੇ ਦੂਜਾ ਨਾਇ ਖੁਆਏ ਗੁਰਮੁਖ ਪੂਜੇ ਸੋ ਜੀ ਹੋਏ

ਜੰਤ ਮਾਇਆ ਮੋਹ ਬਾਜੇ ਦੂਜੇ ਪਾਏ ਪਰਪੰਚ ਲਾਂਗੇ ਆਵੇ ਜਾਏ ਮਰੇ ਭਾਂਗੇ ਸੰਤ ਗੁਰ ਬੈਠੇ ਸੋ ਜੀ ਪਾਏ ਪਰਪੰਚ ਜੁਗੇ ਸਾਚ ਸੁਆਏ ਜਾਕੇ ਮਤ ਤੰਗਾ ਲਿਖਿਆ ਲੇਗਾ ਤਾਂ ਕੇ ਮਨ ਵਸਿਆ ਪਰ ਵੇਗਾ ਸੈਟ ਪਾਈ ਆਪੇ

ਕਰਦੇ ਸਾੜੇ ਸਤਿਗੁਰ ਬੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਟਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰਨਾ ਸਾਂਗੇ ਗਵਾਏ ਸਾਹਿਬ ਕੀ ਸੇਵਾ ਕਰ ਰਹਿ ਸੁਣਾਈ ਆਪੇ ਬਖਸ਼ੇ ਤੇ ਵਡਿਆਈ।

ਪ੍ਰਭ ਸਾਧਾ ਰਿਹਾ ਭਰਪੂਰ, ਇੱਕ ਸੇਵਾ ਕਹਿ ਕਾ ਭਰਮ ਲਾਏ, ਆਪੇ ਕਰੇ ਹਰਿ ਆਵ ਕਰਾਏ, ਇੱਕੋ ਵਰਦੇ ਹੋਰ ਨਾ ਖੋਏ, ਮਨ ਰੋਸ ਕੀ ਜੇ ਦੂਜਾ ਹੋਏ, ਸਤਗੁਰ ਸੇਵੇ ਕਰਨੀ ਸਾਰ, ਦਰ ਸੱਚੇ ਸੱਚ ਵਿਚਾਰੇ, ਦਿੱਤੀ ਵਾਰ ਸਭ ਸ਼ਬਦ ਸੁਣਾਏ, ਸਤਗੁਰ ਸੇਵੇ ਤਾਂ ਬਲ ਪਾਏ, ਸੱਚ ਸਮਾਏ, ਦਿੱਤੀ ਵਾਰ ਤਾਂ ਜਾਂ ਸੱਚ ਰਹਦੇ, ਬਿੰਨ ਨਾਵੇ ਸਬਰ ਮੇ ਗਾਜੇ, ਮਨਮੁਖ ਮਰੇ ਮਾਰ ਬੇ ਗਤੀ ਜਾਏ, ਇੱਕ ਨਾ ਚੇਤੇ ਦੂਜੇ ਲਬਾਏ, ਅਚੇਤ ਪਿੰਡੀ ਅਗਿਆਨ ਦਾਰ, ਬਿਨ ਸ਼ਬਦੇ ਕਿਉਂ ਪਾਏ ਪਾਰ, ਆਪ ਪਾਇਆ ਭਾਵਣਾਰ, ਆਪੇ ਕੀਰਤਨ ਗੁਰਬਚਾਰ, ਬਹੁਤੇ ਪੇਖ ਕਰੇ ਪੇਖ ਸਾਰੀ, ਪਾਪਾ ਪਰਮੇ ਕਾਂਜੀ ਸਾਰੀ, ਐਤੇ ਸੁਖ ਨਾ ਕਿਉਂ ਹੋਏ, ਮਨੁੱਖ ਮੋਏ ਆਪਣਾ ਜਨਮ ਖੋਏ, ਸਤਿਗੁਰ ਸੇਵੇ ਭਰਮ ਜਾਏ, ਕਰੀ

ਗੁਰ ਸਹਿ ਸਹਿਜ ਸ਼ਬਦ ਸਗਾਰਿਆ ਕਰ ਜੋੜ ਗੁਰ ਬਹਿ ਕਰਮ ਨਦੀ ਮਿਲੋ ਸਾਜ ਪਿਆਰਿਆ ਧੰਨ ਭਾਈ ਭਗਤੀ ਦੇ ਪ੍ਰੀਤਮ ਕਾਮ ਕ੍ਰੋ ਨਿਵਾਰਿਆ ਨਾਨਕ ਮੁਦਨ ਵੇਲ ਸੁੰਦਰ ਦੇਖ ਸਦਾਰਿਆ ਸਚਨ ਵੇ ਲੜੀਏ ਜਬਣ ਵਾਲੀ ਰਾਮ।

ਕਾ ਵਿਚਾਰਿਆ ਸਿਰ ਦਰ ਮੋੜੀ ਫਿਰ ਸੰਗੋਦੀ ਰਾਮ ਗੁਰ ਕੇ ਪਾਏ ਚਲੋ ਸਾਚ ਸੰਗੋਦੀ ਰਾਮ ਧਨ ਸਾਚ ਸੰਗੋਦੀ ਹਰ ਸੰਗੋਦੀ ਸੰਗ ਸੰਗੀ ਸਹੇਲੀਆਂ ਇੱਕ ਪਾਏ ਇੱਕ ਮਨ ਨਾ ਵਸਿਆ ਸਤਿਗੁਰੂ ਮਿਲ ਗਿਆ।

ਬਾਰੇ ਰਾਮ ਅਲਾਕਾ ਬਾਰਾ ਬਾਰ ਸਾਚਾ ਆਪ ਮਾਰ ਮਲਾਈਏ ਹਮੇ ਮਮਤਾ ਲੋ ਜਾ ਲੋ ਸ਼ਬਦ ਮਹਿਲ ਜਗਾਈਏ ਦਰ ਜਾਏ ਦਰਜਣ ਘਰੀ ਬਾਣੇ ਤਾਰ ਤਾਰ ਨਾਰਿਆ ਹਰ ਨਾਮ ਅੰਮ੍ਰਿਤ ਜਾ ਦੇ ਨਾਨਕਾ ਔਰ ਤਾਰਿਆ

ਸੱਚ ਕਹਿ ਰਹੇ ਭਿੰਡੀ ਰਹਿਣ ਬਲੀ ਦਿਨ ਸਹਾਏ ਰਾਮ ਨਿਜ ਕਰ ਸੋਤਣੀਏ ਫਿਰ ਮੰਜ ਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਫਿਰ ਬਾਣੀਆਂ ਤਜ ਕੋੜ ਕਵਟ ਸੁਭਾਉ ਚਾਕਰੀ ਲੋਗਾਣੀਆਂ ਮੈਂ ਨਾਮ ਹਰ ਕਾ ਹਰ ਕੰਡੇ ਸਾਚ ਜਬ ਨਸਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਦੁੱਧ ਬਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਬੰਦਰ ਬਾਣੀ ਕੋਈ ਬਿਰ ਮੈਂ ਕੋਈ ਬਿਰਲਾ ਗੁਰਮ ਬੂਜੇ ਉਹ ਸ਼ਬਦ ਸਮਾਏ ਆਉ ਗਏ ਤਿਰਪਵਣ ਸੋਜੀ ਸੂਜੇ ਰਹਿਆ ਤੇ ਤਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਵਟਾਈ ਨਾਨਕਾ ਉਤਾਰਿਆ ਮਹਿਲ ਬਲਾਈਏ ਭਗਤ ਸੁਨੇ ਰਾਮ ਗੁਰਮਤ ਮਨ ਰਹਿਸੀ ਸੀ ਜਸ ਦੇ ਰਾਮ ਮਨ ਮਾਰ ਸੀਜੇ ਸ਼ਬਦ ਸੀਜੇ ਤਰੈ ਲੋਕ ਨਾਥ ਬਜਾਣੇ ਮਨ ਠੀਕ ਡੋਲ ਨਾ ਜਾਏ ਕਸੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੋਂ ਕਸਮ ਮੇਰਾ ਮੈਂ ਤਾਣ ਤਕਿਆ ਤੇਰਾ ਸਾਜ ਸੋਚਾ ਸਦਾ ਨਾਨਕ ਸ਼ਬਦ ਚਗਨ ਮੇਰੋ ਸ਼ੰਤ ਮਿਲਾਵਲ ਮਹਲਾ ਚੌਥਾ ਮੰਗਲ ਏਕ ਓਂਕਾਰ ਸਤਿ ਵਿਸ਼ਾਦ ਮੇਰਾ ਹਰ ਪ੍ਰਭ ਸਹਿਜੇ ਆਇਆ ਮਨ ਸੁਖ ਸਮਣ ਰਾਮ ਗੁਰ ਤੁੱਟੇ ਹਰ ਪ੍ਰਭਾਇਆ ਰੰਗ ਰਲੀਆਂ ਮਣ ਰਾਮ ਵਡਭਾਗੀਆਂ ਸੁਹਾਗਣੀ ਹਰ ਮਸਤਕ ਮਣ ਰਾਮ ਹਰ ਪ੍ਰਭ ਹਰ ਸੋ ਜਾਗ ਸੁਹਾਗ ਨਾਨਕ ਮਨ ਬਣ ਰਾਮ ਨਿਮਾਣ ਹਰ ਮਾਣ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਉ ਗਵਾਇਆ ਨਿਤ ਹਰ ਹਰ ਜਾਪੇ ਰਾਮ।

ਨਾਮ ਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੋਰਖਾ ਮੁਗਦ ਮਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਵਾਸ ਹੈ ਜਨਮੇ ਮਾਰੀ ਰਾਮ ਜਨਵਟ ਭਾਗੀ ਵਟ ਭਾਗ।

ਮੰਗਾ ਰਾਮ ਅਵਨਾਸੀ ਵਾਰ ਸੁਣਿਆ ਮਨ ਉਪਜਿਆ ਜਾਇਆ ਰਾਮ ਮਨ ਪ੍ਰੀਤ ਲਗੇ ਵੰਡ ਪਾਂਗੇ ਕਬ ਮਿਲ ਗਏ ਪੂਰਨ ਪਤੇ ਸਹਿਜ ਮਾਈਏ ਗੋਲ ਮਾਈਏ ਦੇਹੋ ਸਕੀਏ ਮੋਹ ਮਤੇ ਜਿੰਦਰਣ ਟਾਡੀ ਗੁਰੂ ਸੋਇਆ ਪ੍ਰਭ ਕਮਲ ਜੋਤੀ ਪਾਇਆ ਬਿਨਵੰਤ ਨ ਕਰੋ ਕਿਰਪਾ ਲਿਹੋ ਮੋਹੇ ਲੜ ਲਾਇਆ

ਤੇਰਾ ਮੇਰਾ ਭਰਾਵਾ ਕਮ ਤਾਹਾ ਸਾਹ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਪਿਆ ਗਿਆ ਵਜੋਗੋ ਰਾਮ ਮਿਲ ਸੰਤ ਆਏ ਭਰਾਵ ਤਾਏ ਬਣੇ ਚੱਜ ਜਾਂਜੀਆਂ ਮਿਲ ਕੱਤਰ ਹੋਏ ਸਹਿ ਟੋਏ ਮਨ ਪ੍ਰੀਤ ਜੀਵਾਂਜੀਆਂ ਮਿਲ ਜੋਤ ਜੋਤੀ ਔਰ ਬੋਧੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਜੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵੜਾ ਤਦ ਸੁਭਾਂਗੇ ਰਾਮ ਪ੍ਰਭ ਕਰ ਆਈੜਾ ਗੁਰ ਚਰਨੀ ਲਾਗੀ ਰਾਮ ਗੁਰ ਜਨ ਲਾਗੀ ਸਹਿ ਜਾਗੀ ਸੰਗਲ ਇੱਛਾ ਬੰਨੀਆਂ ਮੇਰੀ ਆਸ ਪੂਰੀ ਸੰਤੋਰੀ ਹਰ ਮਿਲੇ ਕੰਤ ਮਚੁਨਿਆ ਆਨੰਦ ਆਂਦਾ ਨਾ ਵਜੇ ਵਾਜੇ ਅਹਿਮਦ ਮਨ ਕੀ ਦਿਆਗੀ ਬਿਨਵੰਤ ਨਾਨਕ ਸੰਤ ਸਵਾਮੀ ਸੰਤ ਸੰਗਲੇ ਬੁਲਾਗੀ ਮਲਾਵਲ ਮੁੱਲਾ ਭਜਾ ਭਾਵ ਸਲੱਗਣਾ ਹਰ ਕੰਤ ਮਰ ਰਾਮ ਧਨ ਅਨਹਦ ਭਜਨ ਰਾ ਜਤਾ ਧਨ ਦਰਬਾਰ ਰਾਮ ਆਨੰਦ ਆਂਦਨ ਵਜੇ ਵਾਜੇ ਦਿਨ ਸੁਰੈਣ ਵਾਹਾ ਤੈ ਰੋਗ ਸੋਨਾ ਤੂੰ ਬਾਵੇ ਜਨਮ ਮਰਨਤਾ ਰਿਤ ਸਿਤ ਸਦਾ ਰਸਮਰਸਾ ਭਗਤ ਭਰੇ ਭੰਡਾਰਾ ਬਿਨਵੰਤ ਨੰਗ ਬਲਵਾਰ ਵੰਜਾ ਪਾਰ ਪ੍ਰਣ ਤਾਰਾ

ਹਟ ਜਮਕੀ ਵਾਸੀ ਰਾਮ ਗਹਿ ਮਜਾਲੀ ਨਿਦਾ ਕਿਨੀ ਅੰਕਰ ਦੋ ਜਣਾਇਆ ਮੋਹ ਮਲਨ ਮੋਹ ਮਿਕਾ ਨਾਡੇ ਦੇਵ ਸੰਧ ਮਲਾਇਆ ਦ੍ਰਿੜ ਧਾਰੀ ਮਨ ਪਿਆਰੀ ਮਹਾ ਦਰਮਨ ਰਾਸੀ ਬਨਵੰਤ ਨਾਗ ਪਈ ਨਮਲ ਬ੍ਰਹਮ ਲੈ ਅਵਨਾਸੀ ਸੂਰਜ ਕਣ ਮਿਲੇ ਜਲ ਗਾਉ ਜੋ ਰਾਮ ਜੋਤੀ ਜੋਰ ਲਈ ਸੰਪੂਰਨ ਦੀਆ ਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਾ ਸਾਰਾ ਕਰਨ ਹਾਰਾ ਪ੍ਰਭ ਇਹਨਾਂ ਨੀ ਜਾਣੀਏ ਆਪ ਕਰਤਾ ਆਪ ਵਗਤਾ ਆਪ ਕਾਰਨ ਕਈ ਆਪ ਬਨਵੰਤ ਨਾਗ ਸੇ ਜਾਣੇ ਜਿੰਨੀ ਹਰ ਰਸ ਬੀਆ ਮਨਾਵਲ ਮਹੱਲਾ ਪੰਜਵਾਂ ਸ਼ਾਂਤੇ ਓਂਕਾਰ ਸਭ ਜਾਤ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਮੰਤਾ ਸਖੀ ਮੰਤਾ ਸਖੀ ਮਤ ਆਪਣੇ ਬਰੀ ਨਾ ਪਾਵੇ ਸਜ ਮਾਨ ਮੋਬਿਕਾ ਦੂਜਾ ਸੇਵ ਏਕ ਨਿਰੰਜਣੋ ਲਗ ਚਰਨ ਸੰ ਦਿਆਲ ਪ੍ਰੀਤਮ ਸਗਲ ਦੁੱਧ ਵਿਖੰਡਨੋ ਹੋਏ ਦਾਸ ਦਾਸੀ ਤਾਜ ਦਾਸੀ ਬਹੁੜ ਬਦੀ ਨਾਵਾ ਨਾਨਕਾ ਭਿਆਮੇ ਕਰੋ ਕਿਰਪਾ ਤਾਂ ਮੈਂ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਇੰਦਰ ਟੋਣੀ ਉਹ ਜੋਹੇ ਬੋਬਰਕਾਰ ਸੁੰਦਰ ਮੋਹਣੀ ਮੋਹਣੀ ਮਹਾ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਡੀਟ ਮੀਟ ਮਨੇ ਲਾਗੇ ਨਾਮ ਲੈ ਨਾਵੇ ਗ੍ਰਹਿ ਬਨੇ ਤੀਰੇ ਵਰਤ ਪੂਰਾ ਬਾਟ ਕਾਟੇ ਜੋਨੀ ਨਾਨਕ ਭਿਆ ਬੈ ਦਇਆ ਤਾਰੋ ਮੈਂ ਨਾਮਤ ਲੈਟੋਨੀ ਮੋਏ ਨਾਥ ਬ੍ਰਹਿ ਨਾਥ ਜਿਉ ਜਾਨੋ ਤਿਉ ਰਖੋ ਚਿਤਰਾਈ ਮੋਏ ਨਾਈ ਰੀ ਜਾਓ ਕਹਿ ਮੁਖੋ ਨੈ ਚਤਰ ਸੁਖ ਸੁਜਾਨ ਬੇਦੀ ਮੋਹੇ ਦਰਗੁਣ ਗੁਣ ਨਹੀਂ ਨੈ ਰੋਪ ਤੋਨ ਨੈਣ ਮੰਗੇ ਜੈ ਪਾਵੇ ਤਰਕ ਤੁਹੀ ਜੈ ਜੈ ਜੈ ਅਭੈ ਸਗਲ ਜਾ ਕੋ ਕਰਨਾ ਬਾਤ ਗਤ ਕਿਨੇ ਲਖੋ ਨਾਨਕ ਬਿਆਬੇ ਸੇ ਸੇਵਕਾ ਜਿਉ ਜਾਨੋ ਤਿਉ ਮੋਹੇ ਰਖੋ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉ ਸਰੇ ਮੋਹੇ ਚਾਤਰ ਕਰ ਤੁਮ ਮੋਦ ਤ੍ਰਿਪਤੋ ਮੁਖ ਬਰੇ ਮੁਖ ਬਰੇ ਹਰੇ ਪਿਆਸ ਮੇਰੀ ਜੀ ਅਪਰਾਣ ਬਦੇ ਲਾਡਲੇ ਲਾਡ ਲੜਾਏ ਸਾਮੇ ਮਿਲ ਮਾਰੀ ਹੋਏ ਕਦੇ ਚੇਤ ਜਦਵਾ ਮੇਟੇ ਅੰਧਾਰੇ ਜਿਉ ਆਸ ਜੰਗ ਵੀ ਦਿਨ ਚਰੇ ਨਾਨਕ ਭਿਆ ਪਏ ਪਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੇ ਧਨ ਧਨ ਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਭੰਗ ਦੁਆਰ ਸਗਲਾ ਬਨ ਹਰਾ ਹਰਾ ਸਾਮੀ ਸੋਗੇ ਗਾਮੀ ਅਨੰਤ ਮੰਗਲ ਰਵਣਾ ਨਵਲ ਨਵ ਤਨ ਨਵਾਲਾ ਕਮਨ ਰਸਨਾ ਗੁਣ ਬਨਾ ਮੇਰੀ ਸੇਜ ਸੋਹੀ ਦੇਗ ਮੋਹੀ ਸਗਲ ਸਹਿਸਾ ਦੋਗਰਾ ਬਿਨਵੰਤ ਨਾਨਕ ਭਿਆਮੇ ਮੇਰੀ ਆਲ ਪੂਰੀ ਮਿਲੇ ਸਵਾਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਏਕ ਓਂਕਾਰ ਸਤਿ ਸ਼ਾਤ ਸਲੋਕ ਸੁੰਦਰ ਸਾਂਤ ਦਿਆਲ ਪ੍ਰਭ ਸਰ ਸੁਖਾਂ ਨਿਰਮੀਓ ਸੁਖ ਸੁਖ ਪ੍ਰਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਚੰਤ ਸੁਖ ਸਾਗਰ ਪ੍ਰਭ ਆਈਏ ਜਬ ਹੋਏ ਭਾਗੋ ਰਾਮ ਮਾਨਨ ਮਾਨ ਜਾਈਏ ਕਰ ਚੰਨੀ ਲਾਗੋ ਰਾਮ ਛੋੜ ਸਿਆਣੋ ਜਾਤਰੀ ਦੁਰਮਤ ਬੋਧਿਆਗੋ ਰਾਮ ਨਾਨਕ ਬਹੁ ਸ਼ਰਨਾਈ ਰਾਮ ਕੀ ਸਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਂਗੇ ਜਿਸ ਬਿਨ ਮਰ ਜਾਂਗੇ ਰਾਮ ਲਾਜ ਨਾ ਹੋਏ ਗਿਆਨ ਵਰਤੀ ਮਤੀ ਦੁਰਜਾਨ ਵਰਮਾਈਏ ਰਾਮ ਪਤਤ ਮਾਨ ਭਰਾਵ ਤਿਆਗ ਕਰੇ ਕਹੋ ਕਰੇ ਰਾਮ ਨਾਨਕ ਭਗਤ ਪਾਓ ਕਰ ਤਿਆਗ ਕੀ ਜੀਵਨ ਪਦਵਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਵਲ ਗਈਏ ਦੋ ਚਰਨ ਰਸਨਾ ਰਾਮ ਪ੍ਰਭ ਭਗਤ ਵਚਲ ਨਾ ਸੇਵੀ ਕਾਇਆ ਕਾਕ ਰਸਨਾ ਰਾਮ ਭ੍ਰਮ ਹੋਈ ਨਾ ਦੋਖ ਨਾ ਜਾਣੀ ਕੋਟ ਜੋਨੀ ਵਸਣਾ ਰਾਮ ਨਾਨਕ ਬਿਨ ਹਰ ਵਰਜੇ ਜਾਣਾ ਮੇਟਾ ਕਿਰਮ ਬਸਵਾ ਰਾਮ ਲਾਏ ਬਰੋ ਭਗਵੰਤ ਸੰਗੇ ਹੋਏ ਮਿਲੇ ਬਿਰਾਗ ਰਾਮ ਚੰਦਨ ਚੀਰ ਸੁਮਨ ਸਾ ਹੋਮੇ ਵਿਗਤਿਆਗ ਰਾਮ ਈ ਤੋ ਨ ਡੋਲੀਏ ਆ ਸੇਵਾ ਜਾਗ ਰਾਮ ਨਾਨਕ ਜਿਨੋ ਰਪਾਇਆ ਆਪਣਾ ਸਾ ਡਲ ਸੋਗ ਰਾਮ ਬਲਾਵਲ ਮੱਲਾ ਵਜਾ ਹਰ ਕੋ ਜੋੜ ਬੋਗਿਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਏ ਪ੍ਰਭ ਕੇ ਰੰਗੇ ਰਾਮ ਸੋਰ ਪ੍ਰਭ ਦੇਵੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਚੰਦਾ ਦੀ ਜਬ ਅੰਤ ਰੰਗੇ ਰਾਮ
ਇੱਕ ਦਿਨ ਪ੍ਰਭੂਨਾ ਵਿਸੇ ਜਿਨ ਸਭ ਕਿਜ ਦੀਨਾ ਰਾਮ ਬੇਟਾ ਬਿਟ ਬਾਕੀ ਮੈਂ ਲਾਵੜਾ ਗੁਰਮੁਖ ਬਿਰਜੀਨਾ ਰਾਮ ਬਾਂ ਮਕਾੜਾ ਦੌਂਦੇ ਕਾੜਿਆ ਕਰਬਨਾ ਲੀਨਾ ਰਾਮ।

ਕਰਨ ਜਾਤਾ ਸਲੋਕ ਮਲਾ ਜੋਤਾ ਹਰ ਤਮਰ ਪਰ ਗਾ ਗਿਆ ਕਰਨਾਥ ਬੁਲਾਵ ਰਾਗ ਅਵਦੇਸ਼ ਗੁਰੋ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਵ ਸਾਵਧ ਅਨਸਰੈਣ ਗੁਣ ਚਰੇ ਹਰ ਹਰ ਉਰ ਲਿਵ ਲਾਗ ਸਮੰਤਨ ਹਰਿਆ ਹੋਇਆ ਮਨ ਖਿੜਿਆ ਹਰਿਆ ਵਾਕ

ਜਾਰੀ ਹੈ ਜੋ ਕਿ ਮਨ ਮਾਨ ਬੋੜੀ ਤੂੰ ਹਰ ਪ੍ਰਭ ਆਪ ਗਾਵੈ ਸਭ ਦੁੱਧ ਅਪਾਇਆ ਤੂੰ ਆਪੇ ਆਵਰਦਾ ਸਭ ਜਗਤ ਪਾਇਆ ਤੂੰ ਆਪੇ ਦਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਆਵ ਪਵਦੋ ਤਿੰਨ ਸਰੈਦ ਅੰਤ ਲੈ ਛਡਾਇਆ ਜਨ ਸੇਵਿਆ ਤਿੰਨ ਸੌ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਪਾਏ ਭਲਾ ਬੰਦਾ ਹੋਈ ਮਨਮੁਖ ਤਾਣੀ ਨਾ ਪਾਏ ਪਖੰਡ ਭਗਤ ਨਾ ਹੋਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਰਟਾ ਕਰਮ ਕਵਾਣੇ ਤਾਏ ਨਾ ਕੋਈ ਪਾਏ ਨਾਨਕ ਗੁਰਮੁਖਾ ਵਿਚਾਰੀਏ ਵਿੱਚੋਂ ਆਪ ਪਾਏ ਆਪੇ ਆਪ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਾਰੇ ਜੰਮਣ ਬਰਨਾ ਕੱਢਿਆ ਜੋਤੀ ਜੋਤ ਮਲਾਏ ਮਲਾ ਤੀਜਾ ਮਿਲਾਵਲ ਕਰੋ ਤੂੰ ਪਿਆਰਿਓ ਇੱਕ ਸਾਂ ਸਿਉਲੇ ਬੁਲਾਏ ਜਨਮ ਮਰਨ ਤੋਂ ਕੱਢੀਏ ਸੱਚੇ ਰਹਿ ਸਵਾਏ ਸਦਾ ਬੁਲਾਵਲ ਹੈ ਜੇ ਚੱਲੇ ਸੰਗ ਪਾਏ ਸਤਸੰਗਤ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸਹਿਜਨ ਸੋਹਣੇ ਜੇ ਗੁਰਮੁਖ ਮੇ ਬੁਲਾਏ ਪਾਣੀ ਸਭਨਾ ਜੀਆਂ ਵਿੱਚ ਹਾਰ ਆਵ ਸੋ ਭਗਤਾਂ ਕਾ ਮੇ ਤਾਰਾ ਸਭ ਕੋਈ ਹਰ ਕਹਿ ਬਸ ਭਗਤਾਂ ਕੇ ਆਨੰਦ ਕਰ ਹਰ ਭਗਤਾਂ ਕਾ ਮਿਲ ਈਸ਼ਰ ਪੱਤਰ ਸਿਉ ਨਿਸਲ ਜਾਂ ਡੰਗ ਤਰ ਹਰ ਭਗਤਾਂ ਕਾ ਹੈ ਕਸਮ ਸੋ ਭਗਤ ਜਨ ਚਿੰਤ ਕਰ ਤੁਧਰ ਅਪੜ ਕੋਈ ਨਾ ਸਕੇ ਸਭ ਚੱਕ ਚੱਕ ਪੈ ਚੜ ਸਲੋਕ ਮਹਲਾ ਤੀਜਾ ਬ੍ਰਾਹਮਣ ਦੇ ਬ੍ਰਾਹਮਣਾ ਜੇ ਚੱਲੇ ਸਰਗ ਵਾਏ ਜਿਨਕੇ ਦੇ ਹਰ ਵਸੇ ਹੋਮੇ ਰੋਗ ਗਵਾਏ ਗੁਣ ਰਵੇ ਗੁਣ ਸੰਗਰੇ ਜੋ ਤੀਜੋ ਮੁਲਾਏ ਇਸ ਜਗਵੇ ਵੇਲੇ ਬ੍ਰਾਹਮਣ ਬ੍ਰਹਮੇ ਦੇ ਜੁਦਰਾਏ

ਰੰਗਵਾ ਸੁਆਓ ਮਾਨਾਟਾ ਕਰਮ ਕੁਹਾਣੇ ਫਿਰ ਵਰ ਜੋਨੇ ਵਾਏ ਗੁਰਮੁਖ ਜਨਮ ਸਭ ਲੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਗਏ ਤਾਂ ਨਾਮ ਤਨ ਬੱਲੇ ਵਾਏ ਬਾਣੀ ਸਭ ਵਡਾਈਆਂ ਹਰ ਨਾਮ ਹੈ ਜਾ ਹਰ ਗੁਰਮਤਿ ਆਈਏ ਜੇ ਵਸ ਮੰਗੇ ਸਾਈ ਪਾਈਏ ਜੇ ਨਾਮ ਚਿਤ ਲਾਈਏ ਗੋਜ ਗੱਲ ਜੀ ਕੀਜੇ ਸਤਿਗੁਰ ਪਾ ਤਾਂ ਸਤਿਗੁਰ ਪਾਈਏ ਗੁਰਪੁਰਾ ਰਵ ਦੇਸ ਭੁਖ ਲੈ ਜਾਈਏ ਜੈਪੁਰ ਬੋਲੇ ਗਿਆ ਸੋ ਹਰ ਗੁਣ ਗਾਈਏ ਸਲੋਕ ਮਲਾ ਤੀਜਾ ਸਤਿਗੁਰ ਦੇ ਖਾਲੀ ਕੋ ਨੀ ਮੇਰੇ ਪ੍ਰਭ ਮੈਂ ਬੁਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਹੋਏ ਜੇ ਤੇ ਅਵਲ ਪਾਏ ਗੁਰ ਕਾ ਸ਼ਬਦ ਅਵਰਤ ਹੈ ਸਭ ਤੇਰੇ ਨਾਮ ਮੰਗਵਾਏ ਹਰ ਰਾਜਾ ਵੀ ਸੰਤੋਖ ਆ ਸੱਚ ਵ ਸਿਮਰਨ ਆਏ ਸੱਚ ਤਿਆਏ ਮਰਵੰਤ ਪਾਇਆ ਅੰਨਤ ਸ਼ਬਦ ਵਜਾਏ ਸੱਚੋ ਤੈ ਤੇ ਭਰਿਆ ਗੁਰ ਕੇ ਸਹਿਤ ਵਾਏ ਨਾਨਕ ਜਨ ਅੰਤਰ ਸਾਚਿਆ ਸੇ ਜਨ ਛਬੇ ਨਾ ਕਿਸੇ ਦੇ ਜਵਾਏ ਮਹਲਾ ਤੀਜਾ ਗੁਰ ਸੇਵਾ ਤੇ ਰਮਾਈਏ ਜਾਂ ਕੁੰਦਰ ਕਰੇ ਮਾਣ ਤੇ ਦੇਵ ਤੇ ਪਏ ਸੰਜੀਵਾ ਦੇ ਦੇ ਹਾਮੇ ਮਾਰ ਮਲਾਈਆਂ ਗੁਰ ਕੇ ਜਦ ਸਜੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਾਈ ਹਰ ਕਰਦੇ ਆਓ ਦਾਈ ਸੇਵਕ ਸੇਖ ਸਾਓ ਵੇਖ ਵੇਖ ਜੀਵਨ ਉਹਨਾਂ ਅੰਦਰ ਦੇ ਭਾਈ ਨੰਦਕ ਦੌੜ ਵਡਿਆਈ ਵੇ ਨਰਕਣ ਉਹਨਾਂ ਪਰਾਇਆ ਭਲਾ ਨਾ ਸੁਕਾਈ ਕਿਆਓ ਵੇਖ ਕਿ ਜਗ ਮਾਰੀ ਜਾਂ ਸੱਚੇ ਸਿਉਣ ਆਈ ਜੇ ਗੱਲ ਕਰਦੇ ਭਾਵੇ ਸਾਂ ਨਿਤ ਨਿਤ ਚੜੇ ਸੁਆਈ ਸਭ ਜਗ ਜਗ ਮਰੇ ਲਗਾਈ ਸਲੋਕ ਮਲਾ ਤੀਜਾ ਤ੍ਰੇਕੇ ਆਸਾ ਦੂਜੇ ਪਾਉਗੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆ ਗਿਆ ਨਾਮ ਵਿਸਾਰ ਦੁਖ ਪਾਏ ਮਨ ਮੁਖ ਅਨਿਯ ਦਲੇ ਜਨਮ ਮਰੇ ਵਿਰਾਵੇ ਜਾਏ ਕਾਰਜ ਸਿਧਨਾ ਹੋਈ ਅੰਤ ਕਿਆ ਵਜੋ ਦਾਏ ਜੇ ਕਰਮ ਹੋਏ ਤੇ ਸਰ ਸਭ ਕੋ ਮਿਲੇ ਜੋ ਹਰ ਹਰ ਨਾਮ ਧਿਆਏ ਨਾਵਲ ਤੇ ਜਨ ਸਦਾ ਸੋ ਪਾਈਨ ਜਨ ਨਾਨਕ ਤਿਨ ਬਲ ਜਾਏ ਮਲਾ

ਕਰੇ ਜਾਂ ਝੋਡੇ ਅੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਹਾਜ ਮੈਂ ਤੱਤੇ ਹਰਸਾਈ ਅੱਗੇ ਸਭਾਵੇਂ ਵਰਦਾ ਹਰ ਸੱਚਾ ਨਿਆਈ ਕੁੜਿਆਰਾਂ ਕਹਿ ਮੋਹ ਬਿਣ ਗਏ ਸੱਚ ਭਗਤ ਉਡਾਈ ਸੱਚ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਰਾਜਾ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਸਤਿਗੁਰ ਭਾਗ ਪੂਰੇ ਭਾਗ ਸਤਿਗੁਰ ਪਾਈਏ ਜੀ ਹਰ ਪ੍ਰਭ ਭਗਤ ਕਰੇ ਅਪਾਵਾਂ ਸਿਰ ਪਾਏ ਨਾਉ ਪ੍ਰਾਪਤ ਹੋਏ ਅੰਤਰ ਸੀਤਲ ਸਾਏ ਹਿਰਦੇ ਸਦਾ ਸੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ

ਲੈਟਰ ਗੋਲੇ ਕਰ ਸਤਿਗੁਰ ਰਾਖੇ ਕਾਰ ਕਮਾਵਣ ਕੋ ਦੀਏ ਆ ਹਰ ਸੇਵੇ ਕੀ ਆ ਸੇ ਵਡਿਆਈ ਦੇਖੋ ਅਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੋ ਸਭ ਮਾਰ ਕੱਢੀਏ ਹਰ ਹਰ ਕਰਬਾਲ ਹੋ ਆ ਭਗਤਾਂ ਜਨ ਰੋਬਰ।

ਜਾਈ ਅੰਤਰ ਸੰਸਾਰ ਦੁੱਖ ਵਿਆਵੇ ਸਿਰ ਤੰਦਾ ਨਿਤ ਮਾਰ ਦੂਜੇ ਪਾਏ ਸੁੰਦਰ ਸੁਰਦੇ ਕਮਲ ਜਾਗੇ ਮਾਇਆ ਮੋਹ ਪਿਆ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਫਿਰ ਤਾਜਨ ਗਵਾਇਆ ਨਾਨਕ ਜਮ ਮਾਰ ਕਰੇ ਗਵਾਰ ਬਾਣੀ

ਸਾਧਨਾ ਬਦਲਾ ਵਸਾਓ। ਭਗਤੀ ਨਾ ਕੋ ਸਨਮੁਖ ਹੋਵੇ ਸੋ ਰਾਸ ਰਹੇ ਵੇ ਮੁਖ ਬਸ ਬਾਹੋ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾ ਤੀਤ ਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਧਨ ਲਿਆ ਸਦਾ ਵੇ ਪ੍ਰਭਾਓ। ਸਲੋਕ ਮਲ ਦੀਜਾ ਇਸ ਯੁਗ ਮੈਂ ਭਗਤੀ ਅਸਨ ਘਟਿਆ ਹੋ ਸਭ ਜਗ ਪਰ ਮਿਲਾਇਆ ਗੁਰਮ ਸਾਧੀ ਨਾਮ ਮਨ ਵਸਿਆ ਅੰਤਨ ਨਾਮ ਦਇਆ। ਕਿਆ ਮਾਇਆ ਦਾਸ ਹੈ ਉਹ ਮੈਂ ਜਪ ਦਿਲਾਇਆ ਆਪ ਤਰਿਆ ਕੁਲ ਆਪ ਤਰਿਆ ਕੁਲ ਤਾਰੇ ਤਨ ਜਣੇ ਦੀ ਮਾਇਆ। ਸਦਾ ਸਹਿਜ ਸੋਨ ਵਸਿਆ ਸੱਚੇ ਸੋਨ ਲਾਇਆ ਬ੍ਰਹਮਾ ਬਿਸ਼ਰਮਾ ਦਿਓ ਤ੍ਰੈ ਗੁਣ ਬੋਲੇ ਹਮੇ ਮੋਹ ਵਧਾਇਆ। ਪੰਡਤ ਬੜ ਬੜ ਮੋਨੀ ਮਾਵਾ ਬੋਲੇ ਦੂਜੇ ਬਾਈ ਜੋ ਦਲਾਇਆ ਚੋਗੇ ਜੰਗਮ ਨਿਵਾਸੀ ਬੋਲੇ ਬਿਣ ਪਰ ਤਤ ਨਮਾਇਆ। ਮਨਮੁਖ ਮੰਗੇ ਸਦਾ ਬ੍ਰਹਮ ਬੋਲੇ ਤਿੰਨੀ ਬਿਰਤਾ ਜਨਮ ਗਾਇਆ ਨਾਨਕ ਨਾਮ ਰੱਤੇ ਸਹੀ ਜਨ ਸਮਦੇ।

ਧਰਮਕ ਅੰਤਰ ਮਨ ਵਸੇ ਸਦਾ ਸਦਾ ਸੁਖ ਹੈ ਬਾਣੀ ਜਿਨੇ ਗੁਰਮੁਖ ਹਰਨਾਮ ਤਨ ਖਟਿਆਸ ਹੈ ਦੁਆਲੀਏ ਜੁਗ ਮਾਹੇ ਓਏ ਮੰਗਦੇ ਫਿਰੇ ਸਭ ਜਦ ਮੇ ਕੋਈ ਮੋਹ ਸੁੱਖ ਨਾ ਤੈਨੂੰ ਕੋਬਾ।

ਦਰਮਲ ਨਾਉ ਅੰਦਰ ਜਾ ਕੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਤ ਬਾਣੀ ਅੰਦਰ ਨਾਲ ਗਾਉ ਨਿਜ ਕਰ ਵਾਸਾ ਸਦਾ ਸੋਦੇ ਨਾਨਕ ਤਿੰਨ ਮਿਲਿਆ ਜਬਾ ਬੋੜੀ ਹਰ ਤਨ ਰਤਨ ਜਵੇਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ ਜੇ ਕਿਸੇ ਕੋ ਦਿਖਾਵੇ ਤਾਂ ਕੋਈ ਕੋ ਮੰਗ ਲਏ ਅੱਗੇ ਕੋਈ ਕਿਉਂ ਦਵਾਏ ਤਨ ਜੋਰ ਕਿਸੇ ਨਾਲ ਨਾ ਝਾਈ ਵੰਡਾਇਆ ਜਿਹਨੂੰ ਸਤਿਗੁਰ ਨਾਲ ਹਰ ਸੰਦਾ ਲਾਏ ਤੇ ਸਰ ਤਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਦੇ ਧੁਰ ਲਗਵਾਇਆ

ਨਾਏ ਹਟ ਵਕਾਏ ਗੁਰ ਕੇ ਜਾਬਰ ਜਲ ਗਏ ਤਾਏ ਵਿੱਚੋਂ ਜਾਏ ਧਨ ਮਨ ਹੋਵੇ ਉਜਰਾ ਨਾਮ ਅਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਨਾਨਕ ਮਾਇਆ ਕਾ ਮਾਰਨ ਚਾਹੁੰਦਾ ਹੈ ਗੁਰਮੁਖ ਮਾਇਆ ਜਾਏ ਬਾਣੀ

ਸਭ ਨਾ ਕਾ ਅਪਮਾਨ ਜਿੱਤੇ ਕੋ ਵੇਖੇ ਤੇ ਮੇਰਾ ਸਤਿਗੁਰ ਹਰ ਬਖਸ਼ਣ ਸਭ ਜਹਾਨ ਜੇ ਸਤਿਗੁਰ ਨੂੰ ਮਿਲੇ ਸੋ ਮੰਨੇ ਸੋ ਹਲ ਸਬਲ ਸਿੱਜੇ ਜੇ ਵੇ ਮੁੱਖ ਹੋਵੇ ਸੋ ਮੇਰੇ ਬ੍ਰਿਟ ਸਨ ਜਨ ਨਾਨਕੇ ਵਾਲੂ ਆ ਮੇਰਾ ਸਵਾਮੀ ਹਰ ਸੱਜਣ ਵਰਗ ਜਾਣ

ਭਾਵੇ ਸੋਏ ਬੌੜੀ ਭਰਾਰ ਪ੍ਰਭ ਦਿਆਲ ਸਾ ਕਰਦਾ ਰਿਹਾ ਗੁਰਪੁਰੀ ਮਿਹਰਬਾਨ ਪ੍ਰਭ ਪਮਾਰਿਆ ਧਾਮ ਕ੍ਰੋਧ ਵਿਕਰਾਲ ਦੋ ਸਵਾਰਿਆ ਅਮਤ ਨਾ ਉਧਾਨ ਘੰਟਰ ਤਾਰਿਆ ਨਾਨਕ ਸਾਧੋ ਸੰਗ ਜਨਮ ਮਰਨ ਸਵਾਰਿਆ ਸਲੋਕ ਮਹਲਾ ਤੀਜਾ ਜਿਨ੍ਹਾਂ ਨਾਮ ਸਾਰਿਆ ਘੋੜੇ ਕਹਿਣ ਕਾਨ ਪੰਜ ਚੋਰ ਤਿਨਾ ਕਾਰ ਮਾਨ ਹਮੇ ਅੰਦਰ ਸਨ।

ਚਿਰ ਚਲ ਦੋਟਾਂ ਸੇਤੀ ਬਰੜੀ ਜਨ ਸਿਉਂ ਬਾਤ ਕਰਨ ਨਾਨਕ ਸਾਕਤ ਨਰਕ ਮੈਂ ਜਮ ਬਦੇ ਦੁੱਖ ਸਾਨ ਪਈਏ ਕਿਤ ਮਾਮ ਦੇ ਜਿਮ ਰਾਕੇ ਤਿਵੇਂ ਰਹਨ ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਣ ਦੇਸ ਸਾਂਗਰਾਸੇ ਜਮ ਜੋ ਨਾ ਸਕੇ ਦਿਸ ਹਿਰਦੇ ਹਰ ਹਰ ਨਾਮ ਰਸ ਕਮਲਾ ਸੇਵਕ ਦਿਸ ਹਰਦਾਸ ਕਰਦਾਸ ਹੋਏ ਪਰਮ ਪਦਾਰਥ ਦਿਸ।

ਸੰਤ ਜਿਨ੍ਹਾਂ ਸੰਤ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਕੜ ਕੜਮ ਬਣਿਆ ਬਹੁਤ ਵਡਾਈਆਂ ਸਾਹਿਬ ਨੈ ਜਾਈ ਗਣਿਆ ਸੱਚ ਸਹਿਜ ਅਨੰਦ ਸਤਿ ਪਾਸ ਸੱਜੀ ਗੁਰਮਣੀਆ।

ਨਾਲੀਆਂ ਟੋਪਿਆ ਗਿਆ। ਜਾਂ ਜਲ ਜਾਏ ਪਏ ਵਿੱਚ ਸਤਸ੍ਰੀ ਸਤਸ੍ਰੀ ਮਿਲ ਪਵਿੱਤਰ ਭਾਵਨ ਲੋ ਜਾਵੇ। ਇਹ ਵਡਿਆਈ ਸਤਗੁਰ ਵੈ ਵਿੱਚ ਜਿੱਤ ਮਿਲ ਗਏ ਤਿਸ ਨਾ ਆਪੋ ਕੁਦਰੇ ਹਰ ਸਾਂਤ ਤੜਾਵੇ ਨਾਨਕ ਚਰਚ ਦੇਖੋ ਮੇਰੇ ਹਰ ਪ੍ਰਭ ਸੱਚੇ ਸਾਖਾ। ਜੇ ਸਤਿਗੁਰ ਨੂੰ ਮੰਨੇ ਸੋ ਸਭਨਾ ਪਾਵੇ ਸੋਧ ਬਲਾਵਲ ਬਾਣੀ ਭਗਤਾਂ ਕੀ ਕਵੀ ਜਿਉ ਕੀ ਏਕ ਓਂਕਾਰ ਸਤਨਾਮ।

ਮਾਨ ਮਜਮਰਾਰ ਮਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਾਗੀ ਜੀਵਤ ਸੁਣ ਸਮਾਨਿਆ ਗੁਰ ਸਾਖੀ ਜਾਗੀ ਕਾਂਸੀ ਦੇ ਧਨ ਉਪਜੀ ਤੁਨ ਕਾਂਸੀ ਜਾਈ ਕਾਂਸੀ ਮੁੰਡੀ ਬਣਦਾ ਤੁਨ ਕਹਾਂ ਸਮਾਈ ਤਰਕੁੰਡੀ ਸੰਤ ਮੈਂ ਪੇ ਗਿਆ ਕੱਟ ਨੂੰ ਕਣ ਜਾਗੀ ਐਸੀ ਬੁੱਧ ਸਮਾਚਰੀ ਕੱਢ ਮਾਏ ਤਿਆਗੀ

ਗੋਏ ਭੰਡਾ ਦਾ ਸੋਰਾ ਛਤਵਾ ਰਾਜਾ ਭਗਤਾ ਬਰਾਬਰ ਹੋਰ ਨਾ ਕੋਏ ਜੈਸੇ ਬਰੇਨ ਭਾਤਰੇ ਜਲ ਸਮੇਵਾ ਪੰਦਰਾਂ ਉਦਾਸ ਜਨਮੇ ਜਾ ਕੋਏ।

ਸਦਾ ਬਣੇਗੀ। ਜੋ ਤੋਈ ਤਾਰੇ ਤੇਰਾ ਕਟਾਉਂ ਸਾਹਿਬ ਜਡਾਈ, ਜੇ ਕਿ ਜਾਸ ਅਵਰ ਕਰੇ ਪਰਮੇਤਰੀ, ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ। ਇਹ ਸਾ ਪਰਮੇਤਰੀ ਭਾਵ ਦੂਜਾ ਹੈ, ਕਿਨਵੇਂ ਜੋੜ ਬਿਨ ਸਮਝਾਏ, ਮੇਰੇ ਮਨਾਸਾ ਕਰ ਪ੍ਰੀਤੋਂ ਸਾਜੇਗੀ। ਜੋ ਤੇਰਾ ਕਾਲਿਆ ਸਭ ਤਾਏ ਬਾਏ, ਅਸਾ ਮਨਸਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆ ਕਰਾਏ ਤੈਸੀ ਗੁਆਲ ਕਰਾਈ। ਕਿਸ ਕਿਸੀ ਕੇ ਹੱਥ ਨਹੀਂ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੋਝ ਵਜਾਈ। ਜਨ ਨਾਨਕੀ ਆਸ ਤੂੰ ਜਾਣੇ, ਹਰ ਦਰਸ਼ਨ ਦੇਖ ਹਰ ਦਰਸ਼ਨ ਦੇ ਵਧਾਈ, ਗੋਡ ਮਹੱਲਾ ਚੌਦਾ। ਐਸਾ ਸੇਵੀਏ ਨਿਤਿਆਈਏ, ਜੋ ਕਿਨਵੇ ਕਿਲ ਵੇਖ ਸਭ ਕਰੇ ਬਿਨਾਸਾ। ਜੇ ਤਿਆਗ ਹੋਰ ਕੀ ਹਾਲ ਕੀਜੀਏ, ਤਾਂ ਹਰ ਨਿਫਲ ਸਭ ਘਾਲ ਗਵਾਸਾ। ਮੇਰੇ ਮਨ ਸੇਵੋ ਸੁਣਦਾਤਾ ਸਵਾਮੀ, ਜੇ ਸੇਵੀਏ ਸਭ ਭੁੱਖ ਲਗਾਸਾ। ਮੇਰੇ ਮਨ ਹਰ ਉਪਰ ਕੀਜੇ ਪਰਵਾਸਾ, ਜੇ ਜਾਈਏ ਤੇ ਨਾਲ ਮੇਰਾ ਸਵਾਮੀ, ਹਰ ਆਪਣੀ ਪੈਜ ਰੱਖੇ ਜਾਂਦਾ ਸਾ। ਜੋ ਆਪਣੀ ਵੈਸਾ ਘੁਮਾ ਪੈ ਤਾਂ ਆਗੇ, ਆਪਣੀ ਵੈਸਾ ਬਹੁਤ ਬਹੁਤ ਗੰਡਾਸਾ। ਆਪਣੀ ਵੈਸਾ ਕਹੋ ਹਰ ਆਪਣੇ ਸਵਾਮੀ ਮੈਂ, ਜੋ ਤੁਮਰੇ ਦੋਖ ਤਤਕਾਲ ਗੰਡਾਸਾ। ਸੋ ਐਸਾ ਪਰਾ ਛੋਟ ਆਪਣੀ ਵੈਸਾ ਅਵਰ ਪੈ ਕਹੀਏ, ਅਵਰ ਪੈ ਕਹਿ ਮਨ ਲਾਜਮਰਾਸਾ। ਜੋ ਸੰਸਾਰੇ ਕਹਿ ਕਟੰਬ ਮਿੱਤਰ ਭਾਈ ਦੇਸੇ ਮਨ ਮੇਰੇ, ਤੇ ਸਭ ਆਪਣੇ ਸੁਹਾਏ ਮਿਲਾਸਾ। ਜਿਦਨ ਉਨਕਾ ਸੁਹਾਓ ਨਾਏ, ਤਿਸ ਦਿਨ ਨੇੜੇ ਕੋ ਨਾਸਾ। ਮਨ ਮੇਰੇ ਆਪਣਾ ਸੇਵਾ ਰਾਤੀ

ਜਪ ਮਨ ਕਰਮ ਦੇ ਲੈ ਜਾਪੋ ਤਿੰਨ ਅੰਤਾ ਛਡਾਏ ਜਿਨ ਹਰ ਵੇਚ ਦਾਸਾ ਜਨਨ ਕੰਤਨ ਨਾਮ ਜਪੋ ਸੰਤੋ ਇਹ ਛੋਟਣ ਕਾ ਸਾ ਜਬਰ ਵਾਸਾ ਗੌਂਡ ਮਹਲਾ ਚੌਥਾ ਹਰ ਸਿਮਰਤ ਸਾ ਦੋਇ ਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਤ ਸੂਰ ਬਲਦਾ ਗੁਰ ਸੱਸ ਦੇਖ ਲੈ ਜੈ ਸਭ ਤਪਨਾ ਮੇਰੇ ਮਨ ਅੰਦਨ ਤਾਏ ਨਾ ਵਰ ਜਪਨਾ ਜੈ ਕਾਂਤ ਜਰਾਕੇ ਸਭ ਟਾਈ

ਕਿਹਾ ਸਵਾਮੀ ਤੈਨ ਕਹਿ ਚਰਨ ਮਰੋ ਹਰਦਾਸ ਨਾ ਸ਼ਬਦ ਵਸਾਣ ਰਾਮ ਰਸ ਪਾਵੋ ਉਹ ਤਮ ਸੰਤ ਪਿਓ ਬੜਬਣਾ ਤੇ ਜਨ ਕੀ ਮਿਠਾਈ ਹਰਾ ਪਾਈ।

ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ ਜਿਤਾ ਦਰ ਗਏ ਭਾਵੇ ਤੂੰ ਮਾਣ। ਬ੍ਰਾਹਮਣ ਕਦੇ ਸੋਧ ਵੈ ਚਾਰ ਵਰਨ ਚਾਰ ਆਸ਼ਰਮ ਹੈ।

ਸਭ ਦੋ ਰੁਕ ਲਈਏ। ਮੇਰੇ ਮਨ ਹਰ ਜਪ ਹਰ ਨਿਤ ਬੜੀਏ, ਹਰ ਮਨ ਕੋਈ ਮਾਰ ਜਵਾਲ ਨਾ ਸਾਕੇ, ਤਾਂ ਮੇਰੇ ਮਨ ਘਾਤ ਘੜਾਈਏ ਰਹੋ। ਹਰ ਪ੍ਰਪੰਚ ਕੀ ਹਾਲ ਸਾਹਿਬ ਕਰਦੇ, ਮੈਂ ਜਾਪੇ ਆਪਣੀ ਜੋਤ ਰਹੀਏ, ਹਰ ਏਕੇ ਬੋਲੇ ਹਰ ਏਕ ਬੁਲਾਏ।

ਸੋ ਭਾਈ ਸੋ ਮੇਰਾ ਵੀਰ ਮੇਰਾ ਸਕੀ ਗੁਣ ਕਹੋ ਮੇਰੇ ਭਰਾ ਕੇ ਲੈ ਸਤਿਗੁਰ ਕੀਮਤ ਤੇਰਾ ਜਨਨ ਕੀ ਹਰ ਆਸ ਬਜਾਵੋ ਹਰ ਦਸਨ ਸਾਧ ਸਰੀਰ ਚੰਗਾ।

ਤੋਂ ਅਰਜਾ ਰਿਹਾ ਕਸਮ ਗਿਲੇ ਭਗਤ ਹਰੇ ਸਾ ਲੈ ਕੇ ਲੈ ਤੋਦਰੇ ਹਰ ਗੁਣ ਗਾਏ ਲੈ ਮਨ ਸਮਝਿਆ ਛੋੜ ਨਵਾਈ ਲੈ ਆਪਣੇ ਰਹਿਣ ਕੋਲ ਢੋਰ ਨਵਾਏ ਕਾਏ ਭਰ ਕੇ ਜਾਈ ਲੈ ਰਹੋ ਜੈਸੇ ਮਹਿਕਲ ਇੰਦਰੀ ਰਸ ਪ੍ਰੇਰਿਓ ਤੂੰ ਲਗਾ ਪਰਿਓ ਕਣਾ ਮਿਲੇ ਜੋ ਪੰਖੀ ਗੰਤਰ ਹੋਏ ਫਿਰ ਵਿਚਰੇ।

ਕਰ ਔਧ ਪਰ ਲੋ ਨਿਕੁੰ ਜਰ ਜਾਂਗੀ ਕਦਮ ਤਾਂ ਕਈ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਨਾ ਤਾਂ ਕੇ ਕੇਤਾ ਗਨੀ

ਭਰ ਭਰ ਮੈਸੋਰੇ ਕੋ ਜਾਣ ਜੋ ਤਰ ਪਾਵੇ ਸੋ ਪਰਮਾ ਰਹੋ ਵਰਚਨ ਨੀ ਜਾਂ ਕੰਮ ਲਾ ਲਾਗੇ ਦੋ ਦਸ ਬ੍ਰਹਮ ਤਾਂਕਾ ਭਾਗੇ ਗੁਰ ਕੀ ਸੇਵਾ ਭਾਏ ਮਾਨ ਗੁਰੂ ਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਾਲ ਗੁਰ ਕੀ ਸੇਵਾ ਕੀ ਪੂਰਨ ਕਾਲ ਗੁਰ ਕੇ ਸੇਵਾ ਕੋ ਦੁੱਖ ਨਾ ਵਿਆਪੇ ਗੁਰ ਕਾ ਸੇਵਾ ਕਰ ਤੇ ਜਾਵੇ ਗੁਰ ਕੀ ਮਹਿਮਾ ਕਦਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ

ਮੇਰਾ ਗਿਆਨ ਗੁਰ ਦੇ ਦਾਨ ਗੁਰ ਮਾ ਬਾਲ ਪੁਰ ਭਗਵਾਨ ਗੁਰ ਕੀ ਸਰਨ ਰੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ

ਮਹੱਲਾ ਵਜੋਂ ਓਨ ਕੋ ਖਸਮ ਕੀ ਨੀਟਾ ਗਾਰੇ ਦਾਸ ਸੰਗ ਤੇ ਮਾਰ ਵਧਾਰੇ ਗੋਬਿੰਦ ਭਗਤ ਕਾ ਮਹਿਲ ਨਭਾਇਆ ਰਾਮ ਜਨਾ ਮਿਲ ਮੰਗਲ ਗਾਇਆ।

ਜਨਮ ਕੇ ਭਾਵ ਬਰੇ ਰਹੋ ਗੁਰ ਕੇ ਚਰਨ ਹਿਰਦੇ ਉਤਾਰੇ ਅਗਨ ਸਾਗਰ ਦੇ ਉਤਰੇ ਬਾਰੇ ਜਨਮ ਮਰਨ ਸਭ ਮਿਟੇ ਵਾਦ ਪ੍ਰਭ ਸਿਉ ਲਾਗੀ ਸਹਿ ਸਮਾਧ।

ਕਣ ਕਣ ਅੰਤਰ ਸਭ ਸਮਾਈ ਆਪਣੇ ਦਾਖਾ ਹਲਤ ਪਲ ਸਵਾਰੇ ਪਤਤ ਪਾਵਨ ਪ੍ਰਭ ਦੁਆਰੇ ਔਕਤ ਕੋਟ ਸਿਮਰ ਕੋ ਮਹਿੰਦਾ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਰਾਏ ਮਨ ਭਾਸ਼ਤ ਪੂਰਨ ਵਲ ਪਾਏ।

ਮਹੱਲਾ ਬਣਿਆ। ਹਰ ਨਾਮ ਜਪੋ ਮੇਰੇ ਮੀਰ ਦਾ, ਨਿਰਮਲ ਹੋਏ ਤੁਮਾਰਾ ਜੀਤ। ਮਨ ਤਨ ਕੀ ਸਭ ਮਿੱਟੇ ਬੁਲਾਏ, ਦੋ ਤੇਰਾ ਸੰਗਲਾ ਜਾਏ। ਹਰ ਗੁਣ ਗਾਵਤ ਧਰਿਆ ਸੰਸਾਰ, ਵਡਭਾਗੀ ਪਾਈ ਪਾਲ, ਤਿਸ ਕੋ ਪੋਏ ਨਾ ਸਕੇ ਜਮਕਾਲ।

ਪਾਰ ਰੌਂਕਾ ਕਰੇ ਵਖਿਆਣ ਜੋਗੀ ਜਤੀ ਭੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਵਿਨਾਸ ਕਰਨ ਬੁਲਾ ਕਰੇ ਸਿਵ ਦੇਵ ਤਿਲ ਦੀ ਪੂਜੇ ਲਾ ਕਵੇ

ਮਹੱਲਾ ਵਜੋਂ ਸੰਤਕਾਂ ਲਈਆਂ ਧਰਤ ਵਧਾਰੋ, ਸੰਤਕਾਂ ਨਿੰਦਾ ਘਾਤ ਡਾਰੋ, ਸੰਤ ਕੋ ਰਾਗੋ ਆਪਣੇ ਜੀ ਨਾਲ, ਸੰਤ ਉਤਾਰੋ ਤਤਨ ਖਾਲ, ਸੋਈ ਸੰਤ ਜੇ ਭਾਏ ਰਾਮ, ਸੰਤ ਗੋਬਿੰਦ ਕਹਿ ਕੇ ਕਾਮਰਾਓ, ਸੰਤ ਕੇ ਉਪਰ ਤੇ ਪ੍ਰਭਾਤ, ਸੰਤ ਕੇ ਸੰਗ ਮਸੇ ਦਿਨ ਰਾਤ, ਸਾਂ ਸਾਂ ਸੰਤੇ ਪਰਵਾਲ, ਸੰਤ ਕਾ ਨੌਕੀ ਰਾਜ ਤੇ ਡਾਲ, ਸੰਤ ਕੇ ਨਿੰਦਾ ਘਰੋਂ ਗਾਏ, ਜੋ ਨਿੰਦੇ ਤਿਲਕਾ ਵਤਨ ਹੋਏ, ਜਿਸ ਕੋ ਰਾਗੇ ਸਿਰ ਜਣਾਰ, ਚੱਕ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਪਿਆ ਵਿਸਾਸ, ਜਿਉ ਪਿੰਡ ਸਭ ਦਿਨ ਗਿਰਾਸ, ਨਾਨਕ ਕੋਪ ਜੀ ਪ੍ਰਦੀਤ, ਮਨਮੁਖ ਹਾਰ ਗੁਰਮੁਖ ਸਾਜੀ।

ਕੰਗ ਕਰੇ ਨਿਰੰਕਾਰੋ ਮਾਦ ਕਰਮ ਕਰਨ ਜੋਏ ਕਾਂ ਕ੍ਰੋਧ ਲੋਭ ਮੋਹ ਨ ਪੋਹੇ ਸਾਧ ਸੰਗ ਚ ਪੈ ਨਿਰੰਕਾਰ ਨਿੰਦਕ ਮੁਖ ਲਾਗੇ ਸਾਰ ਰਾਮ ਕਵਚ ਦਾਸ ਕਾ ਸੁਨ ਦੋਟ ਦੋਟ ਤਿਸ ਬੋਧ ਨਾਏ ਜੋ ਜੋ ਕਰਮ ਕਰੇ ਸੋ ਜਾਏ ਗਰੀਬ ਦਾਸ ਕੀ ਬ੍ਰਹਮ ਸ਼ਰਨ ਆਏ ਜੋ ਜੋ ਚਰਨ ਵਿਹਾਰ ਆਏ ਸੋ ਦਾਸ ਰੱਖਿਆ ਆਪਣੇ ਘੰਟ ਲਾਏ

ਭਾਵ ਬਨਗਾਇਸ ਲੇਵਨ ਲਾਗੇ ਕਟ ਕਟ ਅੰਤਰ ਸਾਦੀ ਜਾਗੇ ਤੀਨ ਗੁਣਾਇਕ ਸਤ ਪਾਇਆ ਮਹਾ ਮਾਇਆ ਤਾਂ ਕੀਆ ਜਾਇਆ ਅਸ਼ਲ ਛੇਦ ਬੇਦ ਕਸ਼ਨ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੌਂਡ ਮਹਲਾ ਵਜੋ ਸੰਤਨ ਕੇ ਬਲਾਰੇ ਜਾਉ ਸੰਤਨ ਕੇ ਸੰਗ ਰਾਮ ਗੁਣ ਗਾਉ ਸੰਤ ਪ੍ਰਸਾਦ ਕਿਵੇਂ ਨਾ ਗਏ ਸੰਤ ਸਰਨ ਵਟ ਬਾਗੀ ਪਏ ਰਾਮ ਜਵਤ ਕਛ ਬਿਕਰ ਨਾ ਵਿਆਵੇ ਗੁਰਮਤ ਸਾਧ ਆਪਣਾ ਆਪਣਾ ਜਾਪੇ ਰਹੋ ਭਾਰ ਭ੍ਰਮ ਜਪ ਹੋਏ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਸੰਤੇ ਦਾਏ ਰਾਮ ਵਸਨ ਵਸੇ ਮਨ ਰਾਏ ਸਫਲ ਜਨਮ ਧਾਂਕਾ ਪ੍ਰਵਾਣ ਪਾਰ ਭ੍ਰਮ ਨਿਟਕਾ ਜਾਣ ਪਾਏ ਭਗਤ ਪ੍ਰਭ ਕਿਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ

ਕਰਦੇ ਆ ਭਗਵਾਨ ਦਾ ਸੰਤ ਕੇ ਮੁਕੋ ਜਲਵਾਏ ਸਗਲ ਤਨ ਤੱਕੇ ਗਏ ਸਾਂ ਸਾਂ ਜਨ ਸਦਾ ਸਲਾਏ ਪਾਰ ਬ੍ਰਹਮ ਗੁਰਬੇ ਪਰਵਾਹੇ ਸੰਗਲ ਪੈ ਮਿਟੇ ਝਾਂਕੀ ਸਰਨ ਨਿੰਦਕ ਮਾਰ ਪਾਏ ਸੰਤ ਸਭ ਤਰਨ ਸੰਤ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖੀਆਂ ਹੋਏ ਆਠ ਪੈਰ ਜਾਂਦੀ ਅਗਦਾਏ ਤਾਂ ਕਿ ਜਮਾ ਨਿਗਟ ਨਾ ਆਏ ਜਨ ਅੰਦਰ ਪੈਰ ਨਿੰਦਾਕਾਰੀ ਜਨ ਪਲ ਮਾਨੇ ਨਿੰਦਕ ਮੈਂ ਕਾਰੀ ਗੁਰ ਕੇ ਸਿਆਕਾ ਸਤਿਗੁਰ ਦਾਇਆ ਜਨ ਉਪਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਭਵਾਨੀ ਕੀ ਜੜ ਸਰਬਰ ਜਾਏ ਨੇ ਧਰਿਆ ਸਤਿਗੁਰ ਦਰ ਤੇਰੀ ਕਰਕੇ ਬਾਹਰ ਰਾਖੋ ਜਨ

ਹੋਰਨ ਸਿਉਂ ਬੋਲੇ ਜਗ ਮਾਰੀ ਬੋਲਤ ਬੋਲਤ ਬੜੇ ਵਕਾਰਾ ਮੈਨੂੰ ਬੋਲੇ ਕਿਆ ਕਰੇ ਵਿਚਾਰਾ ਕਾ ਕਮੀਰ ਸ਼ੁ ਜਾਗਣ ਬੋਲੇ ਭਰਿਆ ਸੋ ਕਮ ਨਾ ਡੋਲੇ ਗੌੜ ਨਰੋ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾ ਸਵਾਰੇ ਆਪਣੇ ਕਰਮ ਕੀ ਗਾਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਾਓ ਹਾੜ ਚਲੇ ਜੈਸੇ ਲੱਕੜੀ ਕਾ ਤੋਲਾ ਕੇਸ ਚਲੇ ਜੈਸੇ ਘਾਸ ਕਾ ਬੋਲਾ

ਮੂਲ ਸਦਾਪੁਰ ਗੌਤਮ ਘਟ ਵੈਸੇ ਗਗਨਾ ਜਾਇ ਲੈ ਮੋਹੇ ਬਰਾਗ ਮਿਉ ਇਹ ਜਿਉ ਆਏ ਕਹਾਂ ਗਿਉ ਰਹੁ ਪੰਜ ਤਤ ਮਿਲ ਕਾਇਆ ਕੀਨੀ ਤਤ ਕਾਂ ਤੇ ਕੀ ਰਹਿ ਕਰਮ ਬਦ

ਸਾਨੂੰ ਯਾਦ ਭੁਜਾ ਮਾਨ ਦਾ ਬਿਲਾ ਕਰ ਡਾਰਿਓ, ਭੁਜਾ ਮਾਨ ਦਾ ਬਿਲਾ ਕਰ ਡਾਰਿਓ, ਆਦਮੀ ਕਰੋਪ ਮੂਡ ਮਾਰਿਓ।

ਕਾਲੂ ਸੜ ਹਸਨਾ ਤੋਰੇ ਧਰੇ ਧਿਆਨ ਬਾਂਕੇ ਹਿਰਦੇ ਵਸੇ ਭਗਵਾਨ ਕਿਆ ਬਰਾਤ ਸੰਤਾ ਕੀਨਾ ਬਾਂਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਕਾਰੇ ਬੂਜੀ ਨਾਈ ਕਾ ਜਿੰਦਾ ਰੇ ਤੀਨ ਬਾਰ ਪਤੀਆਂ ਬਾਰ ਲੀਨਾ ਮਨ ਕਟੋਰ ਅਜੂਨਾ ਪਤੀਨਾ

ਮਰਾਦਾ ਲੜਕੀ ਲੜਕਣ ਕੈ ਬਨ ਆਏ ਮਟੀਆਂ ਅੰਦਨ ਧਾਬੇ ਜਾਏ ਇੱਕ ਦੋ ਮੰਦਰ ਇੱਕ ਦੋ ਦਾਟ ਹਮਕੋ ਸਾਤਰ ਉਨਕੋ ਗਾਟ ਮੂਡ ਬਲੋਸ ਕਰ ਮਦਵਾਦੀ ਹਮਕੋ ਚਾਬਨ ਉਨਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਕਾ ਇਹ ਮੁੰਡੀਆਂ ਮੋਟਨ ਕੀ ਡੇਗ

ਚੱਲਣੀ ਗੌਂਡ ਗ੍ਰਹਿ ਸੋਭਾ ਜਾ ਕੇ ਰਹਿ ਨਾਏ ਆਵਤ ਪਈਆ ਕੋ ਦੇ ਜਾਏ ਬਾਂਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੇ ਦੋਖ ਭੰਨ ਸੁਹਾਗਨ ਮਾਂ ਪਵੇਦ ਤਪੇ ਤਪੇ ਸਰ ਢੋਲੇ ਜੀਤ ਰਹੋ ਸੁਹਾਗਨ ਕਿਰਪਨ ਕੀ ਮੋਦੀ ਸੇਵਕ ਤਜ ਜਗਤ ਸੋਦੀ ਸਾਧੂ ਕਹਿ ਢਾਂਡੀ ਦਰਬਾਰ ਸਨ ਤੇਰੀ ਮੋਕੋ ਨਿਰਧਾਰ ਸੁਹਾਗਨ ਹੈ ਅਤ ਸੁੰਦਰੀ ਵਗ ਨੇਵਰ ਸ਼ਨਕ ਸ਼ਨਹਰੀ

ਬਹੁਤ ਬਿਨਾ ਕੈਸੇ ਮਣੀ ਬਰਾਈਏ, ਘੰਟੀ ਬਿਨਾ ਕਿਆ ਘੰਟ ਚੜਾਈਏ, ਸਾਧੋ ਬਿਨ ਐਸੇ ਅਵਗਤ ਜਾਈਏ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਬਰੇ ਦੋਈ, ਘੋਰ ਬਿਨਾ ਕੈਸੇ ਸਵਾਰ, ਸਾਧੋ ਬਿਨ ਨਹੀਂ ਦਰਬਾਰ, ਜੈਸੇ ਬਾਜੇ ਬਿਨ ਨਹੀਂ ਲੀਜੇ ਮੇਰੀ, ਖਸਮ ਦੁਹਾਗਣ ਤਾਂ ਜੋ ਹੈਰੀ, ਕਹੇ ਕਬੀਰ ਏਕੇ ਕਰ ਕਰਨਾ, ਗੁਰਮੁਖ ਹੋਏ ਬੋਰ ਨੀ ਵਰਨਾ, ਕੌਂਡ ਕੂਟਨ ਸੋ ਜੋ ਮਨ ਕੋ ਗੋਡੇ, ਮਨ ਗੋਡੇ ਤੋ ਜਮਦੇ ਜੁਡੇ, ਕੋਟ ਕੋਟ ਮਨ ਕਸ ਕੋਡੀ ਲਾਵੇ, ਸੋ ਕੋਟਨ ਭੁਗਤੋ ਪਾਏ, ਕੋਟਨ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਏ ਵਿਚਾਰੋ, ਨਾਚਨ ਸੋਏ ਜੋ ਮਨ ਸੁਨ ਨਾਚੇ, ਝੂਟਨ ਵਧੀਆਂ ਪਰਚੇ ਸਾਚੇ, ਇਸ ਮਨ ਜਾਗੇ ਪੂਰੇ ਦਾਲ, ਇਸ ਨਾਚਨ ਕੇ ਮਨ ਰਖਵਾਲ, ਬਜਾਰੀ ਸੋ ਜੋ ਬਜਾਰੇ ਸੋਦੇ, ਪੰਚ ਬਲੀ ਤੇ ਕੋ ਬਰਵਾਦੇ, ਨਾਉ ਨਾਈ ਕੀ ਪਤ ਜਾਣੇ, ਸੋ ਬਜਾਰੀ ਆਮ ਗੁਰਮਾਨੇ, ਤਸਕਰ ਸੋਈ ਜੇ ਧਾਤ ਨਾ ਕਰੇ, ਇੰਦਰੀ ਕੇ ਯਤਨ ਨਾ ਮੁਚਰੇ, ਕਾਂਗ ਮੀਰ ਹਮ ਐਸੇ ਲਗਨ, ਤਨ ਗੁਰਦੇਵ ਤਰੋ ਕਬੇ ਚੱਕਣ।

ਆਪਣੀ ਕੋਇ ਛੋਡੇ ਅੰਨ ਘਰੇ ਬਾਗਾਂਡ ਨਾ ਸੁਹਾਗਨ ਨਾ ਹੋਏ ਰੰਡ ਜਗ ਮੈਂ ਬਗਦੇ ਧੋਦਾ ਤਾਰੀ ਗੁਪਤਾ ਕਾਵੇ ਵਟਕਾ ਤਾਰੀ ਅੰਨੇ ਬਿਨਾ ਨਾ ਹੋਏ ਸਕਾਲ ਤਜੀ ਅੰਨਾ ਮਿਲੇ ਗੋਪਾਲ ਪਾਗ ਮੀਰਮ ਐਸੇ ਜਾਣਿਆ ਤਨ ਨਾਥ ਟਾਕੁਰ ਮਨ ਮਾਨਿਆ।

ਸਿੰਘ ਰਾਓ ਗਾਇਆ ਪਿੰਡ ਵਰਦਾ ਬਨਾਰ ਸਾਹਿਬ ਵਰਦਾ ਮੋਗਾ ਵੇਦ ਚੰਦਰ ਵਰਦਾ ਸਗਲ ਧਰਮ ਵਜਦਾ ਗਨ ਗਿਆਨ ਇੰਦਰੀ ਦ੍ਰਿੜਦਾ ਖੱਡ ਕਰਮ ਸਹਿਤ ਰਹਿਦਾ ਸੇਵਾ ਸਭ ਸਮਾਨੋ ਮਨ ਛੋੜ ਛੋਲ ਸਲ ਵੇਦੋਂ

ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਦਾ ਜਾਤ ਕੋਲ ਹਰੀ ਸੋ ਹਰ ਅੰਦਰੇ ਕੀੜਾ ਕਰੀ ਹਰੇ ਨਵਾਸੇ ਹਰੇ ਨਵੇ ਹਰ ਹਰ ਕਰਦਾ ਨਹੀਂ ਦੁੱਖ ਜੰਮੇ।

ਭਾਂਡੇ ਤੋਰੀ ਕਾਤਰੀ ਲੋਦੇ ਕਾ ਕੇ ਖਾਦੀ ਨੀ ਲੇਕਰ ਟੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਸੀ ਭਾਂਡੇ ਤੋਰਾ ਮਾਂ ਦਿਓ ਤੋਲੇ ਬਲਦ ਚੜਿਆ ਉਹਦੇ ਕਿਆ ਕਾ ਮਾਦੀ ਮੋਦੀ ਕੇ ਘਰ ਕਾ ਖਾਣਾ ਵਾਕਾ ਵਾਕਾ ਲੜਕਾ ਮਾਰਿਆ ਦਾ ਭਾਂਡੇ ਤੋਰਾ ਰਾਮ ਚੰਦ ਦਾ ਸੋਮੀ ਆਵਤ ਦੇ ਕਿਆ ਦਾ ਰਾਮਨ ਸੇਤੀ ਸਰਵ ਜੋਈ ਕਰ ਕੀ ਜੋਏ ਗਵਾਈ ਦੀ ਹਿੰਦੂ ਅੰਨਾ ਤੁਰਕ ਗੋਣਾ ਦੋਵਾਂ ਤੇ ਕਿਆ ਨਹੀਂ ਸਿਆਣਾ।

ਕਰੇ ਨਿੰਦਕ ਸਾਬਿਨ ਦਾ ਜਾਏ ਸਾਧਕ ਨਿੰਦਕ ਕਹਿੰਦੇ ਤਰੇ ਸਰਬਰ ਜਾਨੋ ਦਰਕੀ ਵਰੇ ਰਹੋ ਜਿਉ ਗ੍ਰਹਿਣ ਕਰੇ ਕੁਲ ਗਏ ਦਾ ਅਰਬਿੰਦਾਰ ਸਿੰਗਾਰ ਸਮੇਤ

ਪੰਡਵਾਏ ਆਪਣਾ ਵਿਕਾਰ ਬਰਾਨਾ ਸਾਡੇ ਕਰੇ ਨਿੰਦਕ ਬਹੁ ਝੋਨੀ ਸਾਡੇ ਨਿੰਦਕ ਕਾ ਕਰੋ ਸੰਸਾਰ ਨਿੰਦਕ ਕਾ ਪ੍ਰਗਟ ਬਹਾਰ ਨਿੰਦਕ ਸੋਦ ਸਾਧ ਵਿਚਾਰਿਆ ਕਹ ਰਵਿਦਾਸ ਪਾਪੀ ਨਰਕ ਸੁਧਾਰਿਆ ਜੋੜ।

ਗੁਰ ਮੈਨੂੰ ਸਮਝ ਨਾ ਹੋਈ। ਪੁਰਖ ਮੈਂ ਨਾਰ, ਨਾਰ ਮੈਂ ਵਰਗਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਰਤ ਕਹਾਣੀ, ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਪਾਈ, ਨਾਨਕ ਤਿੰਨ ਕੇ ਸਤ ਬਲਹਾਰੀ, ਜਿਨ ਇੱਕ ਸ਼ਬਦ ਲਿਵ ਲਾਈ, ਰਾਮ ਕਲੀ ਮਹਲਾ ਵੇਲਾ, ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਹਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਜੋ ਹਰ ਜਨ ਹਰ ਪ੍ਰਭਾਵੇ, ਐਨ ਸਭ ਭਗਤ ਘਰੇ ਦਰਾਤੀ, ਲਾਜ ਛੋਟ ਹਰ ਕੇ ਗੁਣ ਗਾਵੇ ਰਹੋ, ਧੁਨ ਵਾਜੀ ਅਨਰ ਦੁਆਰਾ, ਮਨ ਮਾਨਿਆ ਹਰ ਸਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦਿ ਵਰਗ ਹਰਾਇਆ,

ਭਗਤ ਨਾਮ ਗੁਰ ਸ਼ਬਦ ਵਿਚਾਰੀ ਅੰਤਰ ਕੰਧ ਜਵੇ ਨਿਰੰਕਾਰੀ ਸਹਿਜ ਜਗੋਟਾ ਬੰਧਨ ਦੇ ਜੋਟਾ ਕਾਮ ਕ੍ਰੋਧ ਗੁਰ ਸ਼ਬਦੀ ਲੋਟਾ ਮਨ ਮੇ ਮੰਦਰਾ ਹਰ ਗੁਰ ਸਰਨਾ ਨਾਨਕ ਰਾਮ ਜਪਤ ਨਾਨਕ ਰਾਮ ਭਗਤ ਜਨ ਸਰਨਾ ਇੱਕ ਓਂਕਾਰ ਸਤਿਗੁਰ ਯਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤ ਯੁਗ ਸੱਚ ਕਹਿ ਸੋ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਗੁਰ ਧਰਮ ਪੈਰ ਚਾਰ ਗੁਰਮੁਖ ਬੂਝੇ ਕੋ ਵਿਚਾਰ

ਕਰਨ ਵਰਤਿਆ ਹਰ ਜਾ ਨਿਰਦੋਰ ਗੁਰਮੁਖ ਬੋਝੇ ਸੋ ਜਿਉਈ ਅੰਤਰ ਨਾਮ ਵਸੇ ਸੋ ਕੋਈ ਦੁਆਬਰ ਦੂਜੇ ਦੁਬਦਾ ਹੋਏ ਪਰਮ ਭਲਾਣੇ ਜਾਣੇ।

ਸਾਚੀ ਕੀਰਤ ਸੱਚ ਸੋ ਕੋਈ, ਗੁਰਮੁਖ ਨਾਮ ਬਖਣੇ ਕੋਈ, ਸਭ ਜੁਗ ਮੈਂ ਨਾਮ ਉਤਮ ਹੋਈ, ਗੁਰਮੁਖ ਵਿਰਲਾ ਬੁਝੇ ਕੋਈ।

ਮੇਰਾ ਟਾਕ ਰੱਖੋ ਤੀਕ ਰਾਏ ਸੇਵਕ ਜਨ ਸੇਵੇ ਸੇਵਣ ਬਾਗੀ ਰਿਦ ਮਨ ਤਨ ਪ੍ਰੀਤ ਲਗਾਏ ਬਿਨ ਪ੍ਰੀਤੀ ਕਰੇ ਬਾਤਾ ਕੂੜ ਬੋਲ ਕੂੜ ਫਲ ਪਾਏ।

ਵਟ ਪਾ ਕੇ ਤੇ ਤਨਵਾਈਏ। ਰਾਮ ਮੁਕਵਾਰ ਜਨਕਾਰੇ ਲਾਇਆ, ਹਾਂ ਪਾਣੀ ਪੱਕਾ ਪੀਸੋ ਸਾਧਾ ਗਏ, ਪੱਗ ਮਲ ਮਲ ਤੋਰ ਮੁਕ ਲਾਈਏ ਰਹੋ। ਹਰ ਜਨ ਵਟੇ ਵਟੇ ਵਡੋਜੇ, ਜੋ ਸਤਿਗੁਰ ਮੇਵ ਮਲਾਈਏ, ਸਤਿਗੁਰ ਜੇ ਵਡਾ ਵਰਨਾ ਕੋਈ, ਮਿਲ ਸਤਿਗੁਰ ਬੁਰਖ ਦਿਆਈਏ। ਸਤਿਗੁਰ ਸਨ ਭਰੇ ਤਨਵਾਇਆ, ਮੇਰੇ ਟਾਕਰ ਲਾਜ ਰਕਾਈਏ, ਇੱਕ ਆਪਣੇ ਸਾਈਂ ਆਏ ਵਹਿਗੁਰਾਂ ਗਏ, ਜੋ ਬਗਲ ਸਮਾਤ ਲਗਾਈਏ। ਮੁਗਲਾ ਕਾਗ ਨੀਚ ਕੀ ਸੰਗਤ, ਜਾਏ ਕਰਾਂਗ ਬਿਕਮ ਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ, ਮੇਲ ਸੰਗਤ ਹੰਸ ਕਰਾਈਏ।

0: ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਡ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਪ੍ਰਭ ਹਮ ਬਾਲਕ ਹਰ ਪ੍ਰਭਾਰੇ, ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਂਕਾਰ ਸਰਬਜਾਤ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਗੁਣਾ ਵਿਚਾਰੋ ਕੋਈ, ਮਾਟੀ ਕਾ ਗਿਆ ਧੋਪੇ ਸਵਾਮੀ, ਮਾਨਸ ਕੀ ਗਾਤੇ ਹੀ ਮੇਰੇ ਮਨ ਸਤਿਗੁਰ ਸੇ ਸੋ ਕੋਈ, ਜੋ ਇੱਛੋ ਸੋਈ ਬਲ ਪਾਓ, ਫਿਰ ਦੁੱਖ ਨਾ ਵਿਆਪੇ ਕੋਈ।
1: ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ

Thank you.

Negro.

ਸ਼ਾਂਤੀ ਰੱਖਿਓ, ਪੰਜ ਸਵਾ ਪੰਜ ਤਿੰਨ ਸਮਾਪਤੀ ਕਰਨੀ ਹੈ, ਬੰਦ ਕਰ ਦੇ ਬੰਦ ਸਵਾ ਪੰਜ ਵਾਹਿਗੁਰੂ ਜੀ।

0: ਸਿਮਰਤ ਕਛ ਬਿਘਨ ਨ ਲਾਗੈ
1: ਪ੍ਰਭ ਕੇ ਸਿਮਰਨ ਅੰਦਰ ਜਾਗੈ
0: ਪ੍ਰਭ ਕੇ ਸਿਮਰਨ ਭਉ ਨਾਮ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ
1: ਸਰਬ ਪ੍ਰਦਾਨ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੰਧ
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ
1: ਪ੍ਰਭ ਕੇ ਸਿਮਰਨ

0: ਸੰਗ ਸਹਾਈ
1: ਧਿਆਨ ਦੂਤ ਜਮਤ
0: ਲੈ ਕੇਵਲ ਨਾਮ ਸੰਗ ਤੇਰੇ ਚੱਲ
1: ਜੇ ਮੁਸ਼ਕਿਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਿਲ ਮਾਏ ਉਦਾਰੀ
1: ਪੁਨਹ ਚਰਨ ਕਰਤ ਨਹੀਂ ਤਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵ ਸੁਖ ਕਨੇਰੇ
1: ਸਭ ਸਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰ
0: ਹਰ ਕਾ ਨਾਮ ਜਪਤ ਨਿਸਤਰੇ
1: ਹਨਕ ਮਾਇਆ ਰੰਗ ਤਿਖ ਨਾਮ ਬੁਝਾਵੇ
0: ਹਰ ਕਾ ਨਾਮ ਜਪਦੇ ਆ ਗਾਵੇ
1: ਜੇ ਮਾਰ ਗਏ ਜਾਤ ਕੇਲਾ
0: ਤੈ ਹਰ ਨਾਮ ਸੰਗ ਹੋ ਤੋ ਸੁਹੇਲਾ
1: ਐਸਾ ਨਾਮ ਸਦਾ ਧਿਆਈਐ
2: ਗੁਰਮੁਖ ਪਰਮ ਕਟ ਪਾਈਐ।

ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਸਾਧ ਕੇ ਸੰਗ ਗੁਜਰ ਮਿਲੇ।

0: ਰਾਸ਼ਟਰਪਤੀ।
1: ਕਈ ਕੋਟ ਹੋਏ ਪੁਜਾਰੀ,
2: ਕਈ ਕੋਟ ਆਚਾਰ ਬਿਹਾਰੀ,
1: ਕਈ ਕੋਟ ਪੈ ਤੀਰਥ ਵਾਸੀ,
2: ਕਈ ਕੋਟ ਪਰਮੇ ਉਦਾਸੀ,
1: ਕਈ ਕੋਟ ਵੇਦ ਕੇ ਸਰੋਤੇ,
2: ਕਈ ਕੋਟ ਤਪੀਸ਼ਰ ਹੋਤੇ।

0: ਕਈ ਕੋੜ ਪੰਖੀ ਸਰਪੋ ਪਾਏ,
1: ਕਈ ਕੋੜ ਪਾਥਰ ਬਿਰਖ ਨੇ ਪਜਾਏ,
0: ਕਈ ਕੋੜ ਪੌਣ ਪਾਣੀ ਬੇ ਸੰਤਰ,
1: ਕਈ ਕੋੜ ਦੇਸ਼ ਭੂ ਮੰਡਲ,
0: ਕਈ ਕੋੜ ਸਸਿਆ ਸੂ ਨਿਹੱਤ।

0: ਕਾ ਸਾਜਾ
1: ਤਬਹੂੰ ਅਪ ਕੀਰਤ ਮੈਂ ਆਵੇ
0: ਤਬਹੂੰ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੇ ਤਿਵਹਿ ਰਹੇ
0: ਗੁਰ ਪ੍ਰਸਾਦ ਨਾਨਕ ਸਚ ਕਹੇ
1: ਤਬਹੂੰ ਹੋਏ ਪੰਡਿਤ ਕਰੇ ਬਖਿਆਨ
0: ਤਬਹੂੰ ਮੋਨ ਧਾਰੀ ਲਾਵੇ ਧਿਆਨ
1: ਤਬਹੂੰ ਤਟ ਤੀਰਥ ਇਸ਼ਨਾਨ
0: ਤਬਹੂੰ ਸਿੰਘ ਸਾਧਕ ਮੁਖ ਗਿਆਨ
1: ਤਬਹੂੰ ਕੀਰ ਹਸ ਪਤੰਗ ਹੋਏ ਜੀਆ
0: ਅਨਕ ਜੋਨ ਪਰ ਮੈਂ ਪਰ ਮੀਆ
1: ਨਾਨਾ ਰੂਪ ਜੋ ਸਵਾਗੀ ਦਿਖਾਵੇ
0: ਜੋ ਪ੍ਰਭ ਭਾਵੇ ਤਿਵੇਂ ਨਚਾਵੇ
1: ਜੋ ਤੁਝ ਭਾਵੇ ਸੋਈ ਹੋਏ
0: ਨਾਨਕ ਦੂਜਾ ਵਰਨਾ ਕੋਏ
1: ਪ੍ਰਭੂ ਸਾਧ ਸੰਗ ਦਿਓ

0: ਸੱਚ ਸੱਚ ਸੱਚ ਸਭ ਕੀਨਾ
1: ਭਲਾ
0: ਭਲਾ ਭਲਾ ਤੇਰਾ ਰੂਪ
1: ਸੁੰਦਰ ਪਾਰ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਕਣ ਕਣ ਸੁਣੀ

0: ਨਾਨਕ ਸੰਤ ਸੰਗ ਨਿੰਦਕ ਵੀ ਕਰੇ,
1: ਸੰਤ ਕੇ ਦੁਖਨ ਤੇ ਮੁਖ ਪਵੇ,
0: ਸੰਤਨ ਕੇ ਦੁਖਨ ਕਾਲ ਜਿਉਂ ਲਵੇ,
1: ਸੰਤਨ ਕੇ ਦੁਖਨ ਸਰਬ ਜੋਨ ਪਾਏ,
0: ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ,
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ,
0: ਸੰਤ ਕੇ ਦੁਖਨ ਸਭ ਕੋ ਛਲੇ,
1: ਸੰਤ ਕੇ ਦੁਖਨ ਤੇ ਸਭ ਜਾਏ,
0: ਸੰਤ ਕੇ ਦੁਖਨ ਨੀਚ ਨਚਾਏ।

0: तेरे किस काम रूपवंत होए नाही मोह
1: सकल
0: होए क्या को गर्व
1: असुर।

0: ਧੰਨ ਸਾਧ ਕੇ ਧੋਏ ਧੋਏ
1: ਪੀਓ,
0: ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਸੇਵਾ ਬੜ ਭਾਗੀ ਪਾਈਐ, ਅਣਕ ਬਿਘਨ ਤੇ ਸਾਧੂ ਰੱਖੈ ਮੋੜ ਕੇ।

0: ਅੰਮ੍ਰਿਤ ਕਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਰ ਤਿਸਕੇ ਸਭ ਤਿਸਕੇ ਠਾਓ
1: ਜਬ ਜਬ ਜੀਵੇ ਨਾਨਕ ਹਰ ਲਾਓ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ

0: ਨਾਮ ਕੇ ਸੰਗ ਉਤਰੇ ਸੰਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਦਾਨ
1: ਤੂੰ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਤ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚ